0: ਐਪਲੀਕੇਸ਼ਨ ਅਤੇ ਸਿਟੀਜ਼ਨਸ਼ਿਪ ਐਪਲੀਕੇਸ਼ਨ ਵਿੱਚ ਲੰਬਾ ਤਜਰਬਾ ਤੇ ਮਹਾਰਤ ਰੱਖਦਾ ਹੈ। ਤੁਹਾਡੀ ਸਹੂਲਤ ਲਈ ਮੈਂ ਮਨਿੰਦਰ ਸਿੰਘ ਢਿੱਲੋਂ ਅਤੇ ਇੰਦਰਜੋਤ ਕੌਰ ਢਿੱਲੋਂ ਇੱਕੋ ਛੱਤ ਹੇਠ ਇਮੀਗ੍ਰੇਸ਼ਨ ਅਤੇ ਇੰਸ਼ੋਰੈਂਸ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਾਂ। ਸਾਨੂੰ ਸੰਪਰਕ ਕਰਨ ਲਈ 403-225-1111 ਮਨਿੰਦਰ ਸਿੰਘ ਢਿੱਲੋਂ ਏਸ਼ੀਆ ਪੈਸਿਫਿਕ ਇਮੀਗ੍ਰੇਸ਼ਨ ਕੰਸਲਟਿੰਗ ਲਿਮਿਟਡ
1: ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ
0: 403-225-1111
2: ਫਰੋਮ ਦ ਹਾਰਟ ਆਫ ਕੈਲਗਰੀ To every corner within a 250-kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories. More celebrations are on the way, only on Sabrang Radio, your voice across every mile. Visit our official website, www.sabrang.ca.
3: ਬਿਲਕੁਲ ਜੀ, sabrang.ca ਤੇ ਵਿਜ਼ਿਟ ਕਰਕੇ ਤੁਸੀਂ ਦੇਖ ਸਕਦੇ ਹੋ, ਕਾਫੀ ਇਨਫੋਰਮੇਸ਼ਨ ਤੁਹਾਨੂੰ ਇੱਥੇ ਮਿਲੇਗੀ। ਤੇ ਪ੍ਰੋਗਰਾਮ 'ਚ ਥੋੜ੍ਹਾ ਜਿਹਾ ਅੱਗੇ ਵਧਣ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਇੱਕ ਛੋਟੀ ਜਿਹੀ ਗੱਲਬਾਤ ਕਰ ਲਈਏ ਮੂਵੀ ਸਤਰੁਜ ਦੇ ਬਾਰੇ, ਕਿਉਂਕਿ ਕਾਫੀ ਜ਼ਿਕਰ ਜਿਹਦਾ ਚੱਲਦਾ ਆ ਰਿਹਾ ਕਿ 24 ਘੰਟੇ ਦੇ ਵਿੱਚ ਹੀ ਕਿਸ ਤਰੀਕੇ ਨਾਲ ਇਹ ਮੂਵੀ ਨੂੰ ਜਿਹੜਾ ਉਹ ਲਾ ਦਿੱਤਾ ਗਿਆ। ਸੋ ਇਸ ਮੂਵੀ ਕਰਕੇ ਜਿਹਨੂੰ ਕਹਿੰਦੇ ਨਾ ਵੀ ਕਾਫੀ ਜ਼ਿਆਦਾ ਸਭ ਪਾਸੇ ਚਰਚਾ ਜਿਹੜੀ ਹੈ ਉਹ ਚੱਲ ਰਹੀ ਹੈ, ਹਰ ਪਾਸੇ ਕੁਛ ਨਾ ਕੁਛ ਇਨਫੋਰਮੇਸ਼ਨ ਤੇ ਆ ਹੀ ਰਹੀ ਹੈ। ਮੈਨੂੰ ਲੱਗਦਾ ਵੀ ਆਪਾਂ ਆਪਣੇ ਤਰੀਕੇ ਨਾਲ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਇਸ ਮੈਸੇਜ ਦੇ ਥਰੂ, ਅਤੇ ਫਿਰ ਆਪਾਂ ਆਪਣੀਆਂ ਬਾਕੀ ਦੀਆਂ ਜਿਹੜੀਆਂ ਹੋਰ ਗੱਲਾਂ ਬਾਤਾਂ ਹੋਣਗੀਆਂ ਉਹ ਵੀ ਇਸੇ ਤਰੀਕੇ ਦੇ ਨਾਲ ਲੈ ਕੇ ਆਵਾਂਗੇ, ਕਿਉਂਕਿ ਇਹ ਮੂਵੀ ਜਿਹੜੀ ਹੈ ਜੀ ਇਹ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੇ ਉੱਤੇ ਬਣੀ ਹੈ ਅਤੇ ਉਹਦੇ ਨਾਲ ਰਿਲੇਟਡ ਹੈ ਮੂਵੀ ਹੋਣ ਕਰਕੇ। ਸੋ ਇਹ 'ਤੇ ਗੱਲਬਾਤ ਕਰਦੇ ਹਾਂ ਆਪਾਂ। ਸੋ ਪਹਿਲਾਂ ਛੋਟੀ ਜਿਹੀ ਗੱਲਬਾਤ ਹੈ, ਪਹਿਲਾਂ ਇਹ ਸੁਣ ਲੈਂਦੇ ਹਾਂ, ਫਿਰ ਇਸ ਤੋਂ ਬਾਅਦ ਆਪਣੀ ਗੱਲਬਾਤ ਜਿਹੜੀ ਹੈ ਜਾਰੀ ਰੱਖਦੇ ਹਾਂ ਸਬਰੰਗ ਰੇਡੀਓ 94.7 FM 'ਤੇ, ਤੇ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਚੱਲਦੀਆਂ ਰਹਿਣਗੀਆਂ।
4: ਸਤਲੁਜ OTT ਪਲੇਟਫਾਰਮ ਸੇ ਹਟਨੇ ਕੇ ਬਾਅਦ ਸੇ ਹੀ ਚਰਚਾ ਮੇਂ ਬਣੀ ਹੋਈ ਹੈ। ਐਕਟਰ ਦਿਲਜੀਤ ਦੋਸਾਂਝ ਨੇ ਇਸ ਫਿਲਮ ਮੇਂ ਹਿਊਮਨ ਰਾਈਟਸ ਐਕਟਿਵਿਸਟ ਜਸਵੰਤ ਸਿੰਘ ਖਾਲੜਾ ਕਾ ਕਿਰਦਾਰ ਨਿਭਾਇਆ ਹੈ। ਇਹ ਫਿਲਮ ਕਾਫੀ ਇੰਤਜ਼ਾਰ ਕੇ ਬਾਅਦ ਰਿਲੀਜ਼ ਹੋਈ ਥੀ, ਲੇਕਿਨ ਇਹ ਫਿਲਮ ਹਟੀ ਕਿਉਂ, ਦਿਲਜੀਤ ਦੋਸਾਂਝ ਨੇ ਇਸ ਪਰ ਕਿਆ ਕਹਾ ਔਰ ਜਸਵੰਤ ਸਿੰਘ ਖਾਲੜਾ ਕੌਣ ਥੇ, ਇਹ ਇਸ ਵੀਡੀਓ ਮੇਂ ਜਾਣਤੇ ਹੈਂ। पहले बात खालड़ा की। जसवंत सिंह खालड़ा पंजाब के प्रमुख मानवाधिकार कार्यकर्ता थे और शिरोमणि अकाली दल के मानवाधिकार प्रकोष्ठ के महासचिव भी रह चुके थे। उन्होंने 1980 और 1990 के दशक में पंजाब में आतंकवाद विरोधी अभियानों के दौरान पुलिस की कथित फर्जी मुठभेड़ों, हिरासत में मौतों और अज्ञात व्यक्तियों के रूप में किए गए अंतिम संस्कारों की जांच की थी। अमृतसर मजीठा और तरन तारण के शमशान घाटों के रिकॉर्ड के आधार पर उन्होंने दावा किया कि जून 1984 से दिसंबर 1994 के बीच बड़ी संख्या में लोगों का अंतिम संस्कार लावारिस के रूप में किया गया, जबकि इनमें से कई लोग कथित तौर पर पुलिस कार्रवाई के शिकार थे। उनके इस खुलासे ने देश भर में मानवाधिकारों को लेकर गंभीर बहस छेड़ दी। सीबीआई के मुताबिक इन वजहों से स्थानीय पुलिस अधिकारियों में उनके प्रति नाराजगी बढ़ गई। आरोप है कि उन्हें लगातार धमकियां दी गईं और उनकी गतिविधियां बंद करने के लिए दबाव बनाया गया। 6 सितंबर 1995 को अमृतसर के कबीर पार्क स्थित उनके घर से कुछ पुलिसकर्मी उन्हें सफेद रंग की वैन में जबरन उठाकर ले गए। उनकी पत्नी परमजीत कौर ने उसी दिन पुलिस में शिकायत दर्ज कराई और अगले दिन अपहरण का मामला दर्ज हुआ, लेकिन पुलिस जांच से कोई नतीजा नहीं निकला। बाद में उन्होंने हीबियस कॉर्पस याचिका दायर की, जिसके बाद अदालत ने मामले की जांच सीबीआई को सौंप दी। जांच के दौरान कई महत्वपूर्ण गवाह सामने आए। कुलवंत सिंह नाम का एक व्यक्ति जो उसी वक्त एक दूसरे मामले में थाना जबाल में हिरासत में था, उसने बताया कि उसने खालड़ा को भी उसी थाने में देखा था। सबसे अहम गवाही स्पेशल पुलिस ऑफिसर कुलदीप सिंह की रही। उन्होंने सीबीआई को बताया कि खालड़ा को गैर कानूनी हिरासत में रखा गया, उनकी हालत लगातार बिगड़ती गई और उन्हें प्रताड़ित किया जाता था। कुलदीप सिंह के मुताबिक एक दिन सीनियर पुलिस ऑफिसर्स उनसे मिलने आए और बाद में उनकी पिटाई की गई। कुछ दिनों के बाद उन्होंने गोलियां चलने की आवाज भी सुनी। इसके बाद उन्होंने खालड़ा का खून से लथपथ शव देखा, जिसे कथित रूप से वाहन में रखकर हरिके इलाके की नहर में फेंक दिया गया। हालांकि खालड़ा का शव कभी बरामद नहीं हो सका।

0: ਸਾਬਤ ਨਹੀਂ ਹੋਏ।
1: ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਰ ਦਾ ਤੇ ਉਹਨਾਂ ਦੇ ਗਨਮੈਨਾਂ ਦਾ ਕਤਲ ਜਿਹੜਾ ਸੀ ਉਹ ਮੇਰੇ ਤੇ ਪਾਇਆ ਗਿਆ। ਮੇਰੇ ਤੇ ਟਰੈਕ ਤੋੜਨ ਦਾ, ਰੇਲਵੇ ਦੇ ਟਰੈਕ ਤਰਨ ਤਾਰਨ ਅੰਮ੍ਰਿਤਸਰ ਟਰੈਕ ਦੇ ਉੱਤੇ ਉਹ ਪਾਇਆ ਗਿਆ। ਹੋਰ ਕਤਲਾਂ ਦੇ ਕੇਸ ਪਾਏ ਗਏ ਤੇ ਇਹਦੇ ਕਾਰਨ ਉਹਨਾਂ ਦਾ ਇੱਕੋ ਹੈ ਵੀ ਤੂੰ ਖਾਲੜਾ ਕੇਸ ਦੇ ਵਿੱਚ ਗਵਾਹੀ ਨਾ ਦੇ। ਪਰ ਮੈਂ ਚਲੋ ਗਵਾਹੀ ਦਿੱਤੀ, ਪਹਿਲੇ ਮੈਂ CBI ਨੂੰ ਦਿੱਤੀ, ਫਿਰ ਮੈਂ ਸੈਸ਼ਨ ਕੋਰਟ ਪਟਿਆਲਾ ਦੇ ਵਿੱਚ ਦਿੱਤੀ ਜਿਹਦੇ ਆਧਾਰ ਦੇ ਉੱਤੇ ਫੈਸਲਾ ਹੋਇਆ। ਮੇਰੇ ਤੋਂ ਬਾਅਦ ਫਿਰ ਇੱਕ ਹੋਰ ਗਵਾਹ ਸੀ ਜਿਹੜਾ ਟੀਮ ਦੇ ਵਿੱਚੋਂ ਆਇਆ ਸੀ, ਪੰਜਾਬ ਪੁਲਿਸ ਦੀ ਟੀਮ ਚੋਂ, ਕੁਲਦੀਪ ਸਿੰਘ ਬਚੜੇ। ਬੰਦੇ ਨੇ ਸੱਚਾਈ ਲੈਂਦੀ, ਮੇਰੇ ਸਾਹਮਣੇ ਅਬਡਕਸ਼ਨ ਦਾ ਕੇਸ ਸੀ ਪਰ ਉਹਦੇ ਸਾਹਮਣੇ ਮਰਡਰ ਦਾ ਕੇਸ ਸੀ। ਫਿਰ ਅਬਡਕਸ਼ਨ ਟੂ ਮਰਡਰ ਕੇਸ ਬਣ ਗਿਆ ਤੇ ਸੈਸ਼ਨ ਕੋਰਟ ਪਟਿਆਲਾ ਨੇ ਇਹਨੂੰ ਫਾਈਨਲਾਈਜ਼ ਕੀਤਾ ਆਪਣਾ ਫੈਸਲਾ ਦੇ।
0: ਰਾਜੀਵ ਸਿੰਘ ਰੰਧਾਵਾ ਦੱਸਦੇ ਹਨ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਫਿਲਮ ਰਾਹੀਂ ਜਸਵੰਤ ਸਿੰਘ ਖਾਲੜਾ ਦੀ ਮਨੁੱਖੀ ਅਧਿਕਾਰਾਂ ਲਈ ਕੀਤੇ ਗਏ ਸੰਘਰਸ਼ ਦੀ ਕਹਾਣੀ ਵੱਡੀ ਗਿਣਤੀ ਵਿੱਚ ਲੋਕਾਂ ਤੱਕ ਪਹੁੰਚੇਗੀ।
1: ਉਹਦੇ ਵਿੱਚ ਕੀ ਹੁੰਦਾ, ਹੁਣ ਖਾਲੜਾ ਸਾਹਿਬ ਦੀ ਲਾਈਫ ਜਿਹੜੀ ਆ 1970 ਤੋਂ ਲੈ ਕੇ 1995 ਤੱਕ 25 ਸਾਲ ਦੇ ਸਫ਼ਰ ਨੂੰ ਤੇ ਲਾਵਾਰਸ ਲਾਸ਼ਾਂ ਦੇ ਕੇਸ ਵੀ ਜਿਹੜਾ ਵਾ ਕਰੀਬ 1.5-2 ਸਾਲ ਦੇ ਰਾਮ ਰੌਲੇ ਨੂੰ 2.5 ਘੰਟੇ ਦੀ ਫਿਲਮ ਦੇ ਵਿੱਚ ਤੁਸੀਂ ਸਮੇਟਣਾ ਹੋਵੇ ਤਾਂ ਇਹਦੇ ਲਈ ਤੁਸੀਂ ਮਤਲਬ ਜੋ ਮਰਜ਼ੀ ਕਰ ਲਓ, ਕੁਝ ਨਾ ਕੁਝ ਚੀਜ਼ਾਂ ਰਹਿ ਜਾਂਦੀਆਂ, ਉਹ ਹਰ ਇੱਕ ਬੰਦੇ ਦੀ ਐਕਸਪੈਕਟੇਸ਼ਨ ਤੋਂ ਘੱਟ ਹੁੰਦੀਆਂ। ਪਰ ਮੈਂ ਇਹਨੂੰ ਇਹ ਦੂਸਰੇ ਐਂਗਲ ਤੋਂ ਵੇਖਦਾ ਕਿ ਮੇਰੇ ਸਾਹਮਣੇ ਖਰੜਾ ਸਾਹਿਬ ਦੀ ਅਬਡਕਸ਼ਨ ਹੋਈ ਸੀ, ਮੈਂ ਇੱਕ ਆਦਮੀ ਸਾਂ। ਉਹ ਤੋਂ ਬਾਅਦ CBI ਵਾਲਿਆਂ ਨੇ ਇਨਵੈਸਟੀਗੇਟ ਕੀਤਾ, 10-25 ਬੰਦਿਆਂ ਦੀ ਟੀਮ ਦੇ ਤੱਕ ਸੀ ਗੱਲ। ਉਹ ਤੋਂ ਬਾਅਦ ਸੈਸ਼ਨ ਕੋਰਟ 'ਚ ਕੇਸ ਗਿਆ, ਕੁਲਦੀਪ ਸਿੰਘ ਬਚੜੇ ਆਏ, ਪੁਲਿਸ ਅਫਸਰ ਆਏ ਜਿਹੜੇ ਕੇਸ 'ਚ ਇਨਵੋਲਵਡ ਸੀ, ਤੇ 50 ਬੰਦਿਆਂ ਤੱਕ ਸੀ ਕੇਸ ਸੈਸ਼ਨ ਕੋਰਟ ਦੇ ਫੈਸਲੇ ਤੋਂ ਬਾਅਦ ਮੀਡੀਆ 'ਚ ਗਿਆ, ਦੂਜੇ ਤੀਜੇ ਤੇ 10-20 ਹਜ਼ਾਰ ਲੋਕਾਂ ਤੱਕ ਗਈ ਗੱਲ। ਸਰਦਾਰ ਅਜਮੇਰ ਸਿੰਘ ਹੋਣਾ ਨੇ ਕਿਤਾਬ ਲਿਖ ਕੇ ਤੇ ਪੰਜਾਬੀ ਦੇ ਵਿੱਚ ਨੋਰਮਲ ਕਿਤਾਬਾਂ ਛਪਦੀਆਂ 300-500-800 ਤੱਕ, ਪਰ ਇੱਕ ਜਸਵੰਤ ਸਿੰਘ ਖਾਲੜਾ ਸੋਚ ਸੰਘਰਸ਼ ਤੇ ਸ਼ਹਾਦਤ ਜਿਹੜੀ ਕਿਤਾਬ ਆ ਇਹ 30 ਹਜ਼ਾਰ ਤੋਂ ਉੱਤੇ ਵਿਕ ਚੁੱਕੀ ਆ। ਉਸੇ ਚੀਜ਼ ਨੂੰ ਚੁੱਕ ਕੇ ਦਲਜੀਤ ਦੋਸਾਂਝ ਨੇ ਜਦੋਂ ਇਸ ਇਸ਼ੂ ਦੇ ਉੱਤੇ ਜਾਂ ਹਨੀ ਤ੍ਰਿਣ ਨੇ ਫਿਲਮ ਬਣਾਈ ਆ, ਤਾਂ ਮੈਂ ਸਮਝਦਾ 30-35 ਹਜ਼ਾਰ ਤੋਂ ਚੁੱਕ ਕੇ 30-35 ਲੱਖ ਲੋਕਾਂ ਤੱਕ ਗੱਲ ਚੱਲ ਗਈ ਆ। ਬਾਕੀ ਰਹਿੰਦੇ ਖੁੰਹਦੀ ਕਸਰ ਜਿਹੜਾ ਇੱਕ ਹੈਮ ਹੈਂਡਡ ਬੈਨ ਲਾਤਾ, ਉਹ ਬੈਨ ਨੇ 30-35 ਲੱਖ ਲੋਕਾਂ ਦਾ ਚੁੱਕ ਕੇ ਕਹਿ ਲਓ 3-3.5 ਕਰੋੜ ਲੋਕਾਂ ਤੱਕ ਲੈ ਜਾਣੀ। ਤੇ ਖਾਲੜਾ ਸਾਹਿਬ ਦਾ ਇੱਕ ਜਿਹੜਾ ਮੈਸੇਜ ਆ ਸਾਰੀ ਦੁਨੀਆਂ ਨੂੰ ਰੁਸ਼ਨਾ ਰਿਹਾ, ਤੇ ਇਹਦੇ ਚ ਕੁਦਰਤ ਆਪਣਾ ਰੋਲ ਨਿਭਾ ਰਹੀ, ਹਰ ਬੰਦੇ ਦੇ ਆਪਣਾ ਰੋਲ ਹੈ। ਤੇ ਮੈਂ ਸਮਝਦਾ ਕਿ ਪ੍ਰਾਈਮ ਮਿਨਿਸਟਰ ਮੋਦੀ ਇਹਦੇ ਚ ਇਨੀਸ਼ੀਏਟਿਵ ਲੈਣ ਤੇ ਫਿਲਮ ਨੂੰ ਹਿੰਦੁਸਤਾਨ ਦੀਆਂ ਸਾਰੀਆਂ ਭਾਸ਼ਾਵਾਂ ਦੇ ਵਿੱਚ ਡੱਬ ਕਰਕੇ ਹਰ ਬੱਚੇ ਤੱਕ ਇੱਕ ਫਿਲਮ ਪਹੁੰਚਾਉਣ ਤਾਂ ਜੋ ਡੈਮੋਕ੍ਰੇਸੀ ਨੂੰ ਅਨਰਿਚ ਕੀਤਾ ਜਾ ਸਕੇ।
0: CBI ਦੀਆਂ ਰਿਪੋਰਟਾਂ ਮੁਤਾਬਕ ਮਨੁੱਖੀ ਹੱਕਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਨੇ ਅੰਮ੍ਰਿਤਸਰ, ਮਜੀਠਾ ਅਤੇ ਤਰਨ ਤਾਰਨ ਦੇ 3 ਸ਼ਮਸ਼ਾਨ ਘਾਟਾਂ ਵਿੱਚ ਜੂਨ 1984 ਤੋਂ ਦਸੰਬਰ 1994 ਤੱਕ ਆਈਆਂ ਅਣਪਛਾਤੀਆਂ ਲਾਸ਼ਾਂ ਦੇ ਵੇਰਵੇ ਨਸ਼ਰ ਕੀਤੇ ਸਨ। ਉਨ੍ਹਾਂ ਨੇ ਇਹ ਦਾਅਵਾ ਕੀਤਾ ਸੀ ਕਿ ਇਹ ਲਾਵਾਰਸ ਲਾਸ਼ਾਂ ਪੁਲਿਸ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਦੀ ਗਵਾਹੀ ਭਰਦੀਆਂ ਨੇ। CBI ਦੀ ਰਿਪੋਰਟ ਮੁਤਾਬਕ ਜਸਵੰਤ ਸਿੰਘ ਖਾਲੜਾ ਨੇ ਇਸ ਵਿਰੁੱਧ ਆਵਾਜ਼ ਚੁੱਕੀ ਸੀ ਤੇ ਸਥਾਨਕ ਪੁਲਿਸ ਨੂੰ ਇਹ ਪਸੰਦ ਨਹੀਂ ਆ ਰਿਹਾ ਸੀ ਅਤੇ ਉਨ੍ਹਾਂ ਨੂੰ ਅਗਵਾ ਕਰਨ ਦੀ ਸਾਜਿਸ਼ ਰਚੀ ਗਈ ਅਤੇ ਇਸ ਅਪਰਾਧਿਕ ਸਾਜਿਸ਼ ਨੂੰ ਅੱਗੇ ਤੋਰਦਿਆਂ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ। ਉਨ੍ਹਾਂ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਲਾਸ਼ ਹਰੀਕੇ ਇਲਾਕੇ ਵਿੱਚ ਇੱਕ ਨਹਿਰ ਵਿੱਚ ਸੁੱਟ ਦਿੱਤੀ ਗਈ।
2: ਸੋ ਇਹ ਸੀਗੀ ਜੀ ਜਿਹੜੀ ਗੱਲਬਾਤ ਤੁਸੀਂ ਸੁਣੀ ਹੈ ਤੇ ਪਰ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਤੇ ਫਿਰ ਸਾਡੇ ਨਾਲ ਨਾ ਅੱਜ ਕਾਫੀ ਖਾਸ ਸ਼ਖਸੀਅਤਾਂ ਸਟੂਡੀਓ 'ਚ ਪਹੁੰਚੀਆਂ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਹੈ ਅਤੇ ਉਹਨਾਂ ਦੇ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ ਅਤੇ ਫਿਰ ਕਿਉਂਕਿ ਮੂਵੀ ਦੇ ਬਾਰੇ ਚਰਚਾ ਤਾਂ ਕਾਫੀ ਚੱਲ ਹੀ ਰਹੀ ਹੈ ਉਹਦੇ ਬਾਰੇ ਜ਼ਿਕਰ ਆਪਾਂ ਕੀਤਾ ਜੋ ਸੋ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਫਿਰ ਬ੍ਰੇਕ ਤੋਂ ਬਾਅਦ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਜੀ ਇਸੇ ਤਰੀਕੇ ਨਾਲ ਕਰਾਂਗੇ ਸਬਰੰਗ ਰੇਡੀਓ
3: 94.5। ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
4: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
3: ਨਵੇਂ ਪੇਸ਼ੈਂਟਸ ਹੁਣ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
4: ਕਾਲ ਕਰੋ 5877-36890 ਲਾਈਫਲਾਈਨ ਮੈਡੀਕਲ ਕਲੀਨਿਕ, ਵਾਕ-ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
3: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
4: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ।

0: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca
1: एयर ड्री अब आपकी फैमिली की सेहत को मिल गया है एक नया घर।

0: professional career, I wanted to do sports and enjoy and promote people's motion and movement and participation. And then I realized that one of the things that I might be able to offer even more is to combine that with medicine, and looked at the idea of sports medicine. And we realized that as I practiced through the spheres and became a specialist, I decided to move into a specialty called physical medicine and rehabilitation. You may see it physiatry. It's very limited in Canada, but growing as one of the more popular specialties. And the reason that it exists is to provide function. It means you want to be able to return to work. You want to be able to return to play. You want your kids to be able to run a certain distance. You want your parents to be able to walk and go to grocery stores or go to the mandir or go somewhere else. They'd like to have that ability and quality of life. And that's so we realize that that comes with as we all get older, we get injured and we have pain. And so the idea is, how do you get rid of pain in a way that can allow them to maintain function and quality of life? And that's what motivated us to start this type of practice and to help patients. And we see patients from young age athletes to older patients who are trying to just have good quality of life and remain active with their families.
1: That's very good. Bada bahut changa kam jehda ye kar rahe ne, kyunki lokan nu aksar tuhanu pata vi satt lag jandi hai ya jivein jivein umar vaddi hai te aksar dardan jehdiyan ho jandiyan kai tarah na ja ਸਪੋਰਟਸ ਇੰਜਰੀ ਕਹਿ ਲਓ ਜਾਂ ਵੈਸੇ ਇੰਜਰੀ ਹੋ ਜਾਂਦੀ ਅਤੇ ਉਸ ਸਿਲਸਿਲੇ ਦੇ ਵਿੱਚ ਕਾਫੀ ਤੁਹਾਨੂੰ ਲੋੜ ਪੈਂਦੀ ਹੈ ਜਿੱਦਾਂ ਪੇਨ 'ਚੋਂ ਰਿਕਵਰ ਕਰਨ ਦੀ, ਕਿਉਂਕਿ ਅਲਟੀਮੇਟਲੀ ਤਾਂ ਕਈ ਤਰ੍ਹਾਂ ਦੇ ਨੁਸਖੇ ਆਪਾਂ ਯੂਜ਼ ਕਰਦੇ ਹਾਂ, ਬਟ ਅਲਟੀਮੇਟਲੀ ਜਿਹੜੀ ਇਹ ਐਲੋਪੈਥੀ ਹੈ ਜਿਹੜੀ ਇਹੀ ਸਹੀ ਮਾਇਨੇ ਦੇ ਵਿੱਚ ਇਲਾਜ ਕਰਦੀ ਹੈ, ਕਿਉਂਕਿ ਜਿੰਨੀਆਂ ਮਰਜ਼ੀ ਆਪਾਂ ਗੱਲਾਂ ਕਰ ਲਈਏ ਦੂਸਰੀਆਂ, ਨਥਿੰਗ ਐਲਸ ਵਰਕ ਰਾਈਟ, ਬਿਕੋਜ਼ ਦੇਰ ਇਜ਼ ਅ ਬਿਗ ਸਾਇੰਸ ਬਿਹਾਈਂਡ ਦ ਐਲੋਪੈਥੀ ਐਂਡ ਮੈਡੀਸਨ. ਸੋ ਦੈਟਸ ਵਾਈ ਉਹਦੇ 'ਤੇ ਕੰਮ ਕਰਨਾ ਬੜਾ ਜ਼ਰੂਰੀ ਹੈ. ਐਂਡ ਇਟਸ ਵੈਰੀ ਗੁੱਡ ਕਿ ਯੂ ਆਰ ਫਰੋਮ ਅਵਰ ਓਨ ਭਾਈਚਾਰਾ ਜਿਹਨੂੰ ਕਹਿੰਦੇ ਹਾਂ ਆਪਾਂ, ਅਤੇ ਆਪਣੀ ਕਮਿਊਨਿਟੀ 'ਚ ਨੇ, ਅਤੇ ਐਂਡ ਬੜਾ ਵਧੀਆ ਕੰਮ ਕਰ ਰਹੇ ਨੇ. ਐਂਡ ਹੀ ਇਜ਼ ਟੀਚਿੰਗ ਇਨ ਯੂਨੀਵਰਸਿਟੀ ਐਜ਼ ਵੈਲ ਐਜ਼ ਹੈਵਿੰਗ ਮਲਟੀਪਲ ਪੇਨ ਕਲੀਨਿਕਸ ਇਨ ਅਲਬਰਟਾ ਐਜ਼ ਵੈਲ ਐਜ਼ ਇਨ ਓਨਟੇਰੀਓ.
0: ਯੈਸ ਯੈਸ. ਵੈਲ, ਆਈ ਐਮ ਦ ਸੀਈਓ ਐਂਡ ਦ ਚੀਫ ਮੈਡੀਕਲ ਆਫੀਸਰ. ਵੀ ਸਟਾਰਟਡ ਆਰ ਕਲੀਨਿਕ ਹੀਅਰ ਇਨ ਕੈਲਗਰੀ. ਕੈਲਗਰੀ ਇਜ਼ ਆਰ ਹੋਮ ਹੈਡ ਆਫਿਸ, ਐਂਡ ਸੋ ਵੀਅਰ ਆਲਵੇਜ਼ ਹੀਅਰ ਸਪੋਰਟਿੰਗ ਆਰ ਕਮਿਊਨਿਟੀ. And we realized that a similar need was required in Ontario. Mm-hmm. And there are millions of people in southern Ontario that didn't have this type of service for them. So we decided to go out there. And our goals of this clinic are to try to create innovation in medicine. It's also to look at building research. So are you doing the right things, and are the right things science supported by science? Mm-hmm. Then is there, how do we pass on that knowledge? So teaching. And the most important part that we wanted to have was also have community participation. So we support groups like ASHA Circle, and we want them to help promote the ideas that we have, because we realize people come to us when they're sick. We'd rather have them come to us when we're preventing illness, preventing them from getting sick, and that way they can remain active.
1: That's very good, kyunki jinu kehnde na prevention is better than cure.
0: Yes.
1: It's a very big saying. Otherwise, yep. You know, after, and there is a lot of stuff on internet as well where people are saying, means you don't have to be sick or get a shock. Then you said, okay, no, I got a heart attack, I got this thing, that thing, and then I have to start working out. But before, pehle se apni routine waisi binao taki aap log actively move karo out jaake na, aisa nahi ki bhi doctor ne bola tabhi nahi, aaj do doctor aaye hain wo khud bol rahe hain aapko ki pehle se taiyar ho jao, na ki inke paas jaane se pehle agar aap theek ho to jana to hai hi, par ye hai ki thode saalon baad jaoge achhi healthy life nikalne ke baad, not ki ek middle age type mein jana is not a good idea.
0: Absolutely.
1: So aaj apan gal bat kar rahe hain ji Dr. Arun Gupta jehde ki ਸਾਡੇ ਕੋਲ ਸਟੂਡੀਓ 'ਚ ਪਹੁੰਚੇ ਨੇ ਸਪੈਸ਼ਲ ਲੋਕਾਂ ਨੂੰ ਇਨਫੋਰਮੇਸ਼ਨ ਸ਼ੇਅਰ ਕਰਨ ਵਾਸਤੇ ਵੀ ਆਪਾਂ ਆਪਣੇ ਬਚਾਅ ਕਿੱਦਾਂ ਕਰ ਸਕਦੇ ਹਾਂ ਪੇਨ ਤੋਂ. ਹਾਲਾਂਕਿ ਇਹ ਕਲੀਨਿਕ 'ਤੇ ਪੇਨ ਦਾ ਰਨ ਕਰਦੇ ਨੇ, ਬਟ ਇਹ ਕਹਿੰਦੇ ਵੀ ਤੁਸੀਂ ਮੇਰੇ ਕੋਲ ਨਾ ਆਓ, ਘਰ ਹੀ ਪਹਿਲਾਂ ਠੀਕ ਹੋ
0: ਜਾਓ. ਵੈਨ ਆਈ ਵਾਜ਼ ਟ੍ਰੇਨਿੰਗ ਇਨ ਨਿਊਯਾਰਕ ਸਿਟੀ, ਆਈ ਹੈਡ ਦਿਸ ਪੇਸ਼ੈਂਟ, ਵਨ ਆਫ ਮਾਈ ਫਰਸਟ ਫਿਊ ਪੇਸ਼ੈਂਟਸ ਦੈਟ ਆਈ ਵਾਜ਼ ਲਰਨਿੰਗ, ਵੀ ਵਰ ਐਟ ਕਾਰਨੈਲ ਐਂਡ ਕੋਲੰਬੀਆ ਮੈਡੀਕਲ ਸਕੂਲਸ ਦੇਅਰ, ਐਂਡ ਸ਼ੀ ਵਾਜ਼ 97 ਈਅਰਸ ਓਲਡ. And the thing that she said to me, she said, am I too

0: You know, like, these are the things I want to achieve. So it's important that, number one, age is just a number. And it's very important for us to set goals for ourselves, because those goals help us drive where we want to go next. And so if the goal is to be able to, go to a pilgrimage and be able to do a prayer, then that's what you set your goal. And how do you train? I know Sunny's mom did an incredible job last year in her story. Yes. And where she was training to do. So, you know, those are the examples. And if she has pain in her foot or her ankle, her back, her shoulder, then we're there to help her out. But we're there to compliment them, not be the ones to do it. They have to do it themselves.
1: Yes.
2: No, that's a wonderful example. Or abhi ja bhi rahi hai, and then now she's an active member of Asha Circle.
1: Yes.
2: So very actively she's doing all the activities. So
1: yes.
2: She's better than before now.
1: I have a hard time keeping up now.
2: Yeah, so aise bhi age ke saath koi fark nahi padta. I think bhi aap apne aap ko active rakho, and slow and steady.
1: Yeah.
2: Tabhi jaise slow steps, jisko baby steps ke saath shuru karo. Aur especially kyunki maine kafi cricket khela, ya kafi to koi kafi hota nahi, but it's always na kuch bhi khelte rehna. Then but I realized, like, jab aap exercise shuru karte ho to aapke muscles fir dobara se wapis aa jate hain.
1: Yes.
2: Agar aap muscles ke upar kaam nahi karte to kai baar log aisa sochte hain. I have seen jo log badi zyada exercise ya workout ya karte hain to ekdam chhodte hain to fir unka aise lagne lagta hai unhone kabhi exercise hi nahi ki. But I think if they start working back again to jaldi wo apni jo shape aa jati hai unki wapis.
0: Actually, that's a very important factor. Number one, as we get older, after a certain age into your 60s, we naturally lose muscle mass. Mm-hmm. And so the older we get and the longer we rest, the harder, more muscle we lose and the harder it is to recover. But you made a very good point about the fact that getting back into it is a very slow process. Mm-hmm. Take your time, one step at a time. And there's a Japanese proverb that says it's each step that you take leads you to your final goal, mm-hmm. right? So eventually over time, you take all those steps and you calculate them. You've now walked a mile, yes. right? So it's very important.
2: Slowly, I think you start moving and you achieve your goal, whatever your goal is. So that's wonderful. And bar-bar nu dasna penda vi hai, sadna do doctor pahunche ne studio ch. ਜਿਹੜੇ ਕਿ ਪੇਨ ਦੇ ਸਪੈਸ਼ਲਿਸਟ ਨੇ ਤੇ ਵਧੀਆ ਕਲੀਨਿਕ ਵੀ ਚਲਾਉਂਦੇ, ਹੋਰ ਸਭ ਕੁਝ ਕਰਦੇ ਨੇ। ਇੱਕ ਛੋਟੀ ਜਿਹੀ ਬ੍ਰੇਕ ਲੈ ਦਿੱਤੇ, ਦੈਨ ਵੀ ਵਿਲ ਟਾਕ ਮੋਰ ਅਬਾਊਟ ਸਾਰੀਆਂ ਚੀਜ਼ਾਂ ਜੋ ਵੀ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜੀ। ਸੋ ਇਹ ਪ੍ਰੋਗਰਾਮ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 to 8 ਤੇ ਸੰਡੇ 1 to 5 ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ 8 ਵਜੇ ਤੱਕ ਚੱਲੇਗਾ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਮਿਲਦੇ ਹਾਂ।
3: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
4: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
3: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ, ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
4: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
3: ਕਾਲ ਕਰੋ 587-360-6890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
4: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 587-360-6890।
3: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ।
5: ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ।

0: नॉर्थ ईस्ट कैलगरी दे कैसल रिज एरिया दे विच है लॉट खरीदन दा शानदार मौका जिथे बनाए जा सकदे ने 3 टाउन हाउस एना ही नहीं एना तिना दे नाल लीगल बेसमेंट सुइट भी बनाई जा सकती ने बिल्डर्स ते इन्वेस्टर्स लई है शानदार मौका फ्यूचर रेंटल इनकम लई है ए एक बहुत वधिया ऑप्शन वधेरे जानकारी लई कॉल कर सकदे हो एमे नु 403-617-2111 ते अमन गिल नु भी कॉल कर सकदे हो 403-479-7007 ते बिल्डिंग परमिट पहला तो ही अप्रूव्ड है
1: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮਾਰਗੇਜ ਇੰਸ਼ੋਰੈਂਸ ਆਰਈਐਸਪੀ ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
3: ਸੋਨੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
4: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
5: ਗ੍ਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗ੍ਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
5: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗ੍ਰੋਸਰੀ ਸਟੋਰ
0: ਤੁਹਾਡੀ ਗ੍ਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
5: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7770 ਐਵੀਨਿਊ
5: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
5: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
5: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222 ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
5: ਘਰ ਖਰੀਦਣ

0: ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
0: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
0: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
0: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
1: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ। ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 5878321208।
3: ਨਮਸਕਾਰ, ਸਲਾਮ, ਯਾਰੀ ਮਦਦ, ਸਤਿ ਸ੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਟੂ ਕੈਲਗਰੀ। ਆਪ ਸਭ ਦਾ ਸਵਾਗਤ ਹੈ ਹਮਾਰੇ ਪ੍ਰੋਗਰਾਮ ਆਪਕੀ ਆਵਾਜ਼ ਮੇ। ਆਪ ਸੁਣ ਰਹੇ ਹੈ ਰੇਡੀਓ ਸੁਰ ਸੰਗਮ, ਓਨਲੀ ਔਨ 94.7 FM ਪਰ। ਮੈਂ ਹੂੰ ਆਪਕਾ ਦੋਸਤ, ਆਪਕਾ ਹੋਸਟ ਅੰਮ੍ਰਿਤ ਬਰਾੜ। ਆਪ ਸਭ ਕਾ ਆਪਣੇ ਇਸ ਪ੍ਰੋਗਰਾਮ ਮੇ ਹਾਰਦਿਕ ਸਵਾਗਤ ਕਰਤਾ ਹੂੰ ਔਰ ਆਸ਼ਾ ਕਰਤਾ ਹੂੰ ਕਿ ਆਪ ਸਭ ਮਸਤ ਹੋਂਗੇ, ਵਿਅਸਤ ਹੋਂਗੇ ਔਰ ਸਵਸਥ ਹੋਂਗੇ। ਆਪਕੀ ਪੂਰੀ ਫੈਮਿਲੀ ਮਸਤ ਹੋਗੀ, ਆਪਕੇ ਦੋਸਤ ਖੁਸ਼ ਹੋਗੇ ਔਰ ਸਭ ਲੋਕ ਇੱਕ ਅੱਛੀ ਸਮਰ ਕਾ ਮਜ਼ਾ ਲੈ ਰਹੇ ਹੈ ਇਸ ਸਮੇਂ ਕੈਲਗਰੀ ਮੇ, ਯਹੀ ਹਮਾਰੀ ਦੁਆ ਹੈ। ਦੋਸਤੋ, ਥੋੜੀ ਦੇਰ ਮੈਨੇ ਆਪਣੀ ਜੋ ਐਡਵਰਟਾਈਜ਼ਮੈਂਟ ਹੈ ਉਹ ਜਾਰੀ ਰੱਖੀ ਕਿਉਂਕਿ ਆਗੇ ਜੋ ਬਾਤਚੀਤ ਹੋਣੇ ਵਾਲੀ ਹੈ ਮੈਂ ਚਾਹਤਾ ਨਹੀਂ ਥਾ ਕਿ ਉਸਕੋ ਹਮ ਬੀਚ ਮੇ ਰੋਕੇ ਯਾ ਛੋਟਾ ਸਾ ਬ੍ਰੇਕ ਲੇ ਕਿਉਂਕਿ ਉਸਕਾ ਮਜ਼ਾ ਖਰਾਬ ਹੋ ਜਾਤਾ ਹੈ, ਆਪਕੋ ਸੁਣਨੇ ਮੇ ਮਜ਼ਾ ਨਹੀਂ ਆਤਾ ਔਰ ਬਾਰ ਬਾਰ ਬ੍ਰੇਕ ਲੈਣੇ ਮੇ ਵੋ ਬਾਤਚੀਤ ਕਾ ਮਜ਼ਾ ਨਹੀਂ ਹੋਤਾ, ਤੋ ਇਸ ਲਈ ਮੈਂ ਉਸਕੇ ਲਈ ਮਾਫੀ ਚਾਹਤਾ ਹੂੰ ਕਿ ਥੋੜੀ ਜੋ ਹਮਾਰੀ ਐਡਵਰਟਾਈਜ਼ਮੈਂਟ ਕੀ ਲਿਸਟ ਥੀ ਵੋ ਥੋੜੀ ਲੰਬੀ ਹੋ ਗਈ ਔਰ ਉਸਕੋ ਹਮਨੇ ਥੋੜੀ ਦੇਰ ਦੋ ਤਿੰਨ ਮਿੰਟ ਜ਼ਿਆਦਾ ਜਾਰੀ ਰੱਖਾ। ਅੱਜ ਕਾ ਪ੍ਰੋਗਰਾਮ ਐਮਪਾਵਰ ਕਰਤੇ ਹੈ YYC ਹੋਮ ਕੇਅਰ ਸਰਵਿਸਿਜ਼, ਜਿਨਕਾ ਮਾਨਨਾ ਹੈ ਕੇਅਰਿੰਗ ਫਾਰ ਯੂ ਰਾਈਟ ਐਟ ਹੋਮ। ਅਗਰ ਆਪਕੋ ਉਨਕੀ ਸਰਵਿਸਿਜ਼ ਯਾ ਉਨਕੇ ਬਾਰੇ ਮੇ ਜ਼ਿਆਦਾ ਜਾਨਣਾ ਹੈ ਤੋ ਪਲੀਜ਼ ਆਪ ਕਾਲ ਕਰ ਸਕਤੇ ਹੈ 825-760-0983। ਵੀਰਪਾਲ ਦਰਜੀ ਔਰ ਉਨਕੀ ਟੀਮ ਹਮੇਸ਼ਾ ਆਪਕੀ ਸੇਵਾ ਕੇ ਲੀਏ, ਆਪ ਉਨਕੋ ਜ਼ਰੂਰ ਫ੍ਰੀ ਕੰਸਲਟੇਸ਼ਨ ਕੇ ਲੀਏ ਕਾਲ ਕਰੀਏ। ਦੋਸਤੋ, ਯੂੰ ਤੋ ਹਮਾਰੇ ਜੀਵਨ ਮੇ ਬਹੁਤ ਸਾਰੀ कह सकता हूं ऐसी स्पोर्ट्स रिलेटेड चीजें होती हैं जिनको हम देखते रहते हैं, उनको फॉलो करते रहते हैं, लेकिन कुछ ऐसी स्पोर्ट्स हैं जिनको हम बहुत कम जानते हैं, उनके बारे में बहुत कम नॉलेज रखते हैं, लेकिन वो कहीं ना कहीं दुनिया में चल रही हैं, उनके अंदर रिकॉर्ड्स बनाए जा रहे हैं, उनके अंदर उन स्पोर्ट्स के अंदर जो शिरकत करने वाले लोग हैं वो जो स्पोर्ट्स पर्सन हैं वहां पर उस स्पोर्ट्स को खेल रहे हैं और उसमें नए नए कीर्तिमान जो है वो बनाए जा रहे हैं, लेकिन हम लोग, मैं अपने सब कॉन्टेंट की बात करता हूं, कई बार वो भूल जाते हैं कि वो गेम भी एग्जिस्ट करती हैं। क्यों हमारा ज्यादा फोकस रहता है क्रिकेट पे या मैक्सिमम टू मैक्सिमम हॉकी की अगर हम बात कर लें, वो भी एक पिछड़ी हुई गेम हो गई हमारे सब कॉन्टिनेंट में, लेकिन क्रिकेट जो है वो हम लोग पता नहीं बिल्कुल बदहवास एक इंसान की तरह दिखते हैं, उसको फॉलो करते हैं और एक रिलीजन माना जाता है हमारे सब कॉन्टिनेंट में क्रिकेट को, लेकिन क्रिकेट के अलावा भी बहुत सारी ऐसी गेम्स हैं जिसमें हमारे बच्चे बहुत आगे बढ़ रहे हैं और अपना नाम कमा रहे हैं। अगर हम कनाडा की बात करें, कनाडा में ऐसी बहुत सारी गेम्स हैं जिनको हम जिनके बारे में हम लोग बात ही नहीं करते क्योंकि हमें कोई इंटरेस्ट नहीं होता। काफी टाइम से हमारी टीम जुड़ी हुई है कैलगरी स्टैम्पीडर्स के साथ, लैक्रोस के साथ और बास्केटबॉल के साथ, और बहुत सारी ऐसी गेम्स हैं जो किड्स प्ले के थ्रू रेडियो सुर संगम आपके लिए लेके आता है और आपको जोड़ने की कोशिश करता है। लेकिन क्या हम जुड़ पाए उन गेम्स के साथ, ये एक डिफरेंट डिबेट है, उस पर हम लोग बाद में बात करेंगे। लेकिन एक ऐसी ही अलग सी गेम मैं आज आपके साथ डिस्कस करने वाला हूं।

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
4: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
2: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4496 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ

0: ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771 Avenue
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222 ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਾਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 403-903-6757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਸਤਿ ਸ੍ਰੀ ਅਕਾਲ ਅੱਜ ਇੱਕ ਬਹੁਤ ਖਾਸ ਮੁਲਾਕਾਤ ਲੈ ਕੇ ਮੈਂ ਸਵਨੀਨ ਕੌਰ ਜੱਸੜ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਜਿੱਥੇ 15 ਸੈਕਿੰਡਸ ਦੀ ਰੀਲ ਲੋਕਾਂ ਦੇ ਜਜ਼ਬਾਤਾਂ ਨੂੰ ਸੁੰਗੇੜ ਦਿੰਦੀ ਹੈ ਸੁੰਗੜ ਜਾਂਦੇ ਨੇ ਜਜ਼ਬਾਤ ਉੱਥੇ ਹੀ ਕੁਛ ਸ਼ਖਸੀਅਤਾਂ ਐਸੀਆਂ ਨੇ ਜਿਨ੍ਹਾਂ ਦੇ ਲਫ਼ਜ਼ਾਂ ਦੇ ਨਾਲ ਪੂਰੀ ਕਾਇਨਾਤ ਮਹਿਕਦੀ ਹੈ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਜਿਹੜੇ ਗੈਸਟ ਨੇ ਉਹ ਕਵੀ ਵੀ ਨੇ ਉਹ ਗੀਤਕਾਰ ਵੀ ਨੇ ਉਹ ਲੇਖਕ ਵੀ ਨੇ ਅਤੇ ਉਹ ਅਧਿਆਪਕ ਵੀ ਨੇ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਪ੍ਰਭਜੋਤ ਸੋਹੀ ਹੋਰਾਂ ਦੇ ਨਾਲ ਸੋਹੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ
3: ਸ਼ੁਕਰੀਆ ਸੋਹਲੀਨ ਜੀ ਬਹੁਤ ਬਹੁਤ ਧੰਨਵਾਦ
2: ਸੋਹੀ ਸਾਹਿਬ ਮੈਨੂੰ ਤੇ ਕੰਬੀਨੇਸ਼ਨ ਬੜੀ ਐਕਸਾਈਟਮੈਂਟ ਵਾਲਾ ਲੱਗਦਾ ਹੈ ਕਿ ਇੱਕ ਬੰਦਾ ਇੰਗਲਿਸ਼ ਦਾ ਲੈਕਚਰਾਰ ਹੈ ਉਹ ਪੜ੍ਹਾਉਂਦਾ ਹੈ ਉਹ ਗੀਤ ਵੀ ਲਿਖਦਾ ਲੇਖਕ ਵੀ ਹੈ ਉਹ ਕਿਤਾਬਾਂ ਵੀ ਲਿਖਦਾ ਤੇ ਉਹ ਕਵੀ ਵੀ ਹੈ ਇਹ ਸੁਮੇਲ ਕਿੱਦਾਂ ਬਣਿਆ ਜੀ
3: ਸਲੀਨ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ

0: ਸ਼ੁਕਰੀਆ ਮੈਨੂੰ ਦਰਸ਼ਕਾਂ ਦੇ ਸਰੋਤਿਆਂ ਦੇ ਇਸ ਤਰ੍ਹਾਂ ਰੂਬਰੂ ਕਰਨ ਲਈ। ਅਧਿਆਪਕ ਹੋਣਾ ਜਾਂ ਕਹਿ ਲਓ ਸਭ ਤੋਂ ਪਹਿਲਾਂ ਤਾਂ ਸਾਡੇ ਅੰਦਰ ਇੱਕ ਰੁਜ਼ਗਾਰ ਦੀ ਜਿਹੜੀ ਚਾਹਤ ਹਰ ਮਨੁੱਖ ਦੇ ਅੰਦਰ ਹੁੰਦੀ ਆ, ਉਸ ਨੂੰ ਅਸੀਂ ਕਹਿ ਲਈਏ ਵੀ ਇੱਕ ਰੁਜ਼ਗਾਰ ਦੀ ਚਾਹਤ ਵੀ ਸੀ ਤੇ ਫਿਰ ਹੌਲੀ ਹੌਲੀ ਇੱਕ ਸੁਪਨਾ ਵੀ ਸੀਗਾ। ਬਹੁਤੇ ਲੋਕਾਂ ਨੂੰ ਰੁਜ਼ਗਾਰ ਉਹਨਾਂ ਦੇ ਸੁਪਨਿਆਂ ਦੇ ਅਨੁਸਾਰ ਨਹੀਂ ਮਿਲਦਾ। ਮੈਂ ਇਸ ਗੱਲੋਂ ਬੜਾ ਵੱਡ ਭਾਗੀ ਰਿਹਾ ਵੀ ਮੈਨਾਂ ਮਨ ਵੀ ਮੇਰਾ ਅਧਿਆਪਕ ਬਣਨ ਦਾ ਸੀ ਤੇ ਮੈਂ ਪਰਮਾਤਮਾ ਦੀ ਕਿਰਪਾ ਨਾਲ ਅਧਿਆਪਨ ਵੱਲ ਹੀ ਆਇਆ ਤੇ ਅਧਿਆਪਕ ਦੇ ਚੰਗੇ ਅਧਿਆਪਕ ਦੇ ਤੌਰ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਪੜ੍ਹਨ ਦੇ ਦੌਰਾਨ ਹੀ ਮੇਰਾ ਜਿਹੜਾ ਸਾਹਿਤ ਵੱਲ ਰੁਝਾਨ ਹੋ ਗਿਆ। ਸਾਹਿਤ ਵੱਲ ਰੁਝਾਨ ਹੋਣ ਦਾ ਕਾਰਨ ਮੈਨੂੰ, ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਮੈਨੂੰ ਪੜ੍ਹਾਈ ਦੇ ਦੌਰਾਨ ਅਜਿਹੇ ਗੁਰੂ ਅਜਿਹੇ ਅਧਿਆਪਕ ਮਿਲੇ ਜਿਹੜੇ ਆਪ ਬਹੁਤ ਅੱਛੇ ਸਾਹਿਤਕਾਰ ਸਨ, ਜਿਨ੍ਹਾਂ ਦਾ ਸਾਹਿਤ ਦੇ ਖੇਤਰ ਦੇ ਵਿੱਚ ਵੱਡਾ ਨਾਂ ਸੀ। ਖਾਸ ਕਰਕੇ ਜਦੋਂ ਮੈਂ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ ਅੰਗਰੇਜ਼ੀ ਦੇ ਵਿੱਚ ਤਾਂ ਮੈਨੂੰ ਨਿਰੰਜਨ ਤਸਨੀਮ ਹੁਣੀ ਪੜ੍ਹਾਉਂਦੇ ਸੀਗੇ, ਪ੍ਰੋਫੈਸਰ ਕਾਲੀਆ ਸਾਹਿਬ ਹੁੰਦੇ ਸੀ, ਗੁਰਿੰਦਰ ਕਾਲੀਆ ਜੀ ਉਹ ਪੜ੍ਹਾਉਂਦੇ ਸੀ, ਪ੍ਰੋਫੈਸਰ ਬਾਵਾ ਸਿੰਘ ਜਿਹੜੇ ਆਪਣੇ ਸਮੇਂ ਦੇ ਬਹੁਤ ਜਾਣੇ ਪਹਿਚਾਣੇ ਵਿਲੱਖਣ ਹਸਤਾਖਰ ਸਨ ਸਾਹਿਤ ਦੇ। ਸੋ ਇਸ ਤਰ੍ਹਾਂ ਮੈਂ ਹੌਲੀ ਹੌਲੀ ਸਾਹਿਤ ਨਾਲ ਜੁੜਦਾ ਗਿਆ ਜੀ।
1: ਜੀ ਸੋਹੀ ਸਾਹਿਬ, ਬਹੁਤ ਗੱਲਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕਰਨੀਆਂ ਨੇ, ਤੁਸੀਂ ਕਿਤਾਬਾਂ ਲਿਖੀਆਂ ਨੇ, ਅਸੀਂ ਉਹਦੇ ਬਾਰੇ ਵੀ ਗੱਲਬਾਤ ਕਰਨੀ ਹੈ, ਪਰ ਸਭ ਤੋਂ ਪਹਿਲਾਂ ਇੱਕ ਇਨਸਾਨ ਦੇ ਪਿੱਛੇ ਨਾ ਜੇ ਪਰਿਵਾਰ ਦਾ ਸਾਥ ਹੋਵੇ ਤੇ ਇਨਸਾਨ ਬਹੁਤ ਤਰੱਕੀ ਕਰਦਾ। ਬਹੁਤ ਸਾਰੀਆਂ ਐਗਜ਼ਾਮਪਲਸ ਅਸੀਂ ਇਦਾਂ ਦੀਆਂ ਦੇਖੀਆਂ ਕਿ ਜਿਨ੍ਹਾਂ ਨੂੰ ਸਪੋਰਟ ਨਹੀਂ ਮਿਲੀ ਉਹ ਆਪਣੇ ਹਿਸਾਬ ਦੇ ਨਾਲ ਆਪਣੇ ਕਰੀਅਰ ਨੂੰ ਬਣਾਉਣ ਲਈ ਜ਼ੋਰ ਲਗਾਉਂਦੇ ਰਹੇ।
0: ਬਿਲਕੁਲ।
1: ਜੇ ਅਸੀਂ ਤੁਹਾਡੀ ਗੱਲ ਕਰੀਏ ਤੇ ਤੁਹਾਨੂੰ ਕਿੰਨਾ ਕੁ ਸਹਿਯੋਗ ਮਿਲਿਆ ਜੀ?
0: ਮੈਨੂੰ ਜੇ ਮੈਂ ਕਹਾਂ ਮੇਰੇ ਅੰਦਰ ਜੋ ਲਿਖਣ ਦੀ ਚੜੰਗ ਜੇ ਬਚਪਨ ਤੋਂ ਆਈ ਆ ਤਾਂ ਮੇਰੀ ਮਾਂ ਦੇ ਵੱਲੋਂ ਆਈ ਆ। ਮੇਰੇ ਨਾਨਕਿਆਂ ਦੇ ਵਿੱਚ ਮੇਰੇ ਮਾਮਾ ਜੀ ਸਵਰਗਵਾਸੀ ਸਰਦਾਰ ਸੁਰਜੀਤ ਸਿੰਘ ਗਿੱਲ ਜੀ ਆਪ ਬਹੁਤ ਅੱਛੇ ਲੇਖਕ ਸਨ, ਔਰ ਮੇਰੇ ਪੜਨਾਨਾ ਜੀ ਇੱਕ ਮਸ਼ਹੂਰ, ਉਹਨਾਂ ਦਾ ਨਾਂ ਸਰਦਾਰ ਕਿਸ਼ਨ ਸਿੰਘ ਸੀ, ਇੱਕ ਮਸ਼ਹੂਰ ਕਿੱਸਾ ਦੁੱਲਾ ਭੱਟੀ ਦਾ ਉਹਨਾਂ ਨੇ ਲਿਖਿਆ ਸੀ ਜੀ। ਸੋ ਇਸ ਤਰ੍ਹਾਂ ਵਿਰਾਸਤ 'ਚ ਮੇਰੀ ਮਾਂ ਨੂੰ ਬੜਾ ਗੁਰਬਾਣੀ ਦਾ ਬੜੀ ਸ਼ਰਧਾਵਾਨ ਸੀ, ਉਹ ਗੁਰਬਾਣੀ ਦਾ ਪਾਠ ਕਰਦੀ ਸੀ ਤੇ ਅਖਬਾਰ ਪੜ੍ਹਨ ਦੀ ਉਸਨੂੰ ਬਹੁਤ ਰੁਚੀ ਸੀ। ਬਚਪਨ ਤੋਂ ਹੀ ਸਾਡੇ ਘਰੇ ਅਖਬਾਰ ਆਉਂਦਾ ਸੀਗਾ, ਉਸਨੇ ਹੀ ਮੈਨੂੰ ਕਿਤਾਬਾਂ ਦੇ ਲੜ ਲਾਇਆ। ਅਖਬਾਰਾਂ ਦੀਆਂ ਕਹਾਣੀਆਂ ਸੁਣਾ ਸੁਣਾ ਕੇ, ਗੁਰੂ ਸਾਹਿਬਾਨ ਨਾਲ ਸੰਬੰਧਿਤ ਸਾਖੀਆਂ ਪੈਣ ਲੱਗੇ ਨੂੰ ਸੁਣਾ ਸੁਣਾ ਕੇ, ਇਸ ਤਰ੍ਹਾਂ ਮੇਰੀ ਸਾਹਿਤ ਪ੍ਰਤੀ ਆ ਜਿਹੜੀ ਲਗਨ ਲੱਗੀ, ਚਿਣਗ ਲੱਗੀ ਤੇ ਹੌਲੀ ਹੌਲੀ ਜਦੋਂ ਅਧਿਆਪਕਾਂ ਦਾ ਸਾਥ ਮਿਲਿਆ ਤਾਂ ਉਹ ਹੋਰ ਨਿਖਰ ਕੇ ਸਾਹਮਣੇ ਆਈ ਜੀ।
1: ਜੀ ਬਿਲਕੁਲ, ਜਦੋਂ ਅਸੀਂ ਤੁਹਾਡੀ ਸ਼ਖਸੀਅਤ ਬਾਰੇ ਪੜ੍ਹਦੇ ਹਾਂ ਤੇ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਬੈਸਟ ਟੀਚਰ ਦਾ ਸਨਮਾਨ ਵੀ ਤੁਹਾਨੂੰ ਮਿਲ ਚੁੱਕਿਆ ਜੀ।
0: ਜੀ
1: ਮੇਰੇ ਨਾਲ ਇੱਕ ਨੌਨ ਨੇ ਸੋਹੀ ਸਾਹਿਬ ਤੇ ਉਹਨਾਂ ਨੇ ਨਾ 10 ਸਾਲ ਲਾ ਕੇ ਫ੍ਰੈਂਚ ਸਿੱਖੀ
0: ਜੀ।
1: ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਕਰਨ ਨੂੰ ਸਿੱਖੀ ਤੁਸੀਂ, ਫ੍ਰੈਂਚ ਇੰਨੀ ਔਖੀ ਲੈਂਗੁਏਜ ਆ
0: ਜੀ।
1: ਉਹ ਕਹਿੰਦੇ ਕਿ ਮੈਨੂੰ ਸਾਹਿਤ ਦੇ ਵਿੱਚ ਬੜਾ ਇੰਟਰਸਟ ਆ
0: ਜੀ,
1: ਤੇ ਮੈਂ ਫ੍ਰੈਂਚ ਦੇ ਵਿੱਚ ਕਹਿੰਦੇ ਵੀ ਬੜਾ ਸੋਹਣਾ ਸਾਹਿਤ ਪਿਆ
0: ਜੀ ਜੀ,
1: ਮੈਂ ਤੇ ਉਹਨੂੰ ਪੜ੍ਹਨ ਲਈ ਉਹਦੇ ਤੋਂ ਕੁਝ ਸਿੱਖਣ ਲਈ 10 ਸਾਲ ਫ੍ਰੈਂਚ ਤੇ ਲਾਏ ਆ। ਜੇ ਮੈਂ ਉਹ ਗੱਲ ਤੁਹਾਡੇ ਤੇ ਕਰਾਂ ਵੀ ਤੁਸੀਂ ਇੰਗਲਿਸ਼ ਦੇ ਲੈਕਚਰਰ ਰਹੇ ਆ, ਇੱਕ ਦੂਜੀ ਭਾਸ਼ਾ ਤੇ ਚੰਗੀ ਪਕੜ ਹੋਣ ਕਰਕੇ ਤੁਹਾਨੂੰ ਸਾਹਿਤ ਦੇ ਵਿੱਚ ਕਿੰਨਾ ਕੁ ਸਹਿਯੋਗ ਮਿਲਿਆ ਜੀ?
0: ਮੈਨੂੰ, ਮੈਂ ਕਹਾਂ ਬਹੁਤ ਜ਼ਿਆਦਾ ਹੀ ਸਹਿਯੋਗ ਮਿਲਿਆ। ਮੈਂ ਐਕਚੁਲੀ ਪਹਿਲਾਂ ਜਿਹੜੀ ਆਪਣੀ ਗ੍ਰੈਜੂਏਸ਼ਨ ਸਵਲੀਨ ਜੀ ਮੈਂ ਮੈਡੀਕਲ 'ਚ ਕਰੀ ਆ, ਸਾਇੰਸ ਦੇ ਵਿੱਚ, ਹਾਂਜੀ, ਬੀ ਐੱਸ ਸੀ ਬੀ ਐੱਡ ਕਰਨ ਤੋਂ ਬਾਅਦ ਫਿਰ ਮੈਂ ਇਹ ਲਿਟਰੇਚਰ ਇੰਗਲਿਸ਼ ਵੱਲ ਆਇਆ। ਉਸਦਾ ਕਾਰਨ ਸਿਰਫ ਤੇ ਸਿਰਫ ਇੱਕੋ ਹੀ ਸੀ ਵੀ ਮੈਂ ਵਰਲਡ ਨਾਲ ਸੰਬੰਧਿਤ ਲਿਟਰੇਚਰ ਪੜ੍ਹਨਾ ਚਾਹੁੰਦਾ ਸੀ, ਕਿਉਂਕਿ ਜਿਹੜੇ ਲੋਕਾਂ ਤੋਂ ਮੈਂ ਥੋੜ੍ਹਾ ਬਹੁਤ ਲਿਖਣਾ ਸਿੱਖਿਆ ਉਹਨਾਂ ਨੇ ਮੈਨੂੰ ਹਮੇਸ਼ਾ ਇਹੀ ਕਿਹਾ ਵੀ ਲਿਖਣ ਨਾਲੋਂ ਵੱਧ ਇਨਸਾਨ ਨੂੰ ਪੜ੍ਹਨਾ ਚਾਹੀਦਾ, ਜਿੰਨਾ ਪੜ੍ਹੋਗੇ ਉਹਨਾਂ ਤੁਹਾਡੀ ਲਿਖਣ ਕਲਾ ਦੇ ਵਿੱਚ ਨਿਖਾਰ ਆਵੇਗਾ। ਸੇ ਫਿਰ ਤੁਸੀਂ ਪੰਜਾਬੀ ਸਾਹਿਤ ਤਾਂ ਪੜ੍ਹ ਲਓਗੇ ਕਿਉਂਕਿ ਤੁਹਾਡੀ ਮਾਂ ਬੋਲੀ ਆ, ਤੁਸੀਂ ਪੜ੍ਹ ਲਓਗੇ ਸਮਝ ਲਓਗੇ, ਪਰ ਤੁਸੀਂ ਵਰਡ ਦਾ ਜੇ ਕਲਾਸਿਕਸ ਪੜ੍ਹਨੇ ਆ, ਅੰਗਰੇਜ਼ੀ ਦੇ ਕਲਾਸਿਕਸ ਪੜ੍ਹਨੇ ਆ, ਤੈਨ ਤਾਂ ਤੁਹਾਨੂੰ ਮਤਲਬ ਕੰਟਰੋਲ ਚਾਹੀਦਾ ਉਸ ਭਾਸ਼ਾ 'ਤੇ, ਉਸ ਭਾਸ਼ਾ ਬਾਰੇ ਜਾਣਕਾਰੀ ਚਾਹੀਦੀ ਆ ਤਾਂ ਕਿ ਤੁਸੀਂ ਉਹ ਸਾਹਿਤ ਵੀ ਪੜ੍ਹ ਸਕੋ। ਉਹ ਸਾਹਿਤ ਪੜ੍ਹਨ ਦੇ ਨਾਲ ਫਿਰ ਤੁਹਾਡਾ ਕੈਨਵਸ ਆ ਜਿਹੜਾ, ਤੁਹਾਡਾ ਦ੍ਰਿਸ਼ਟੀ ਖੇਤਰ ਤੁਹਾਡਾ ਵੱਧਦਾ ਵਾ, ਔਰ ਤੁਸੀਂ ਅੱਛਾ ਸਾਹਿਤ ਰਾਜ ਪਾਉਂਦੇ ਹੋ ਜੀ।
1: ਤੇ ਤੁਹਾਨੂੰ ਸਭ ਤੋਂ ਜ਼ਿਆਦਾ ਜਿਹੜਾ ਇੰਟਰਸਟ ਆ ਉਹ ਕਾਹਦੇ 'ਚ? ਵੈਸੇ ਤਾਂ ਤੁਸੀਂ ਕਈ ਕੁਛ ਕਰਦੇ ਹੋ, ਕਵੀ ਵੀ ਹੋ, ਗੀਤਕਾਰ ਵੀ ਹੋ, ਰਾਈਟਰ ਵੀ ਹੋ, ਬਹੁਤ ਕੁਛ ਲਿਖਿਆ ਵੀ ਹੈ, ਪੜ੍ਹਾਉਂਦੇ ਵੀ ਹੋ, ਸਭ ਤੋਂ ਜ਼ਿਆਦਾ ਜਿਹੜਾ ਜ਼ਹਿਨੀ ਸਕੂਨ ਹੈ ਉਹ ਕੀ ਕਰਕੇ ਮਿਲਦਾ?
0: ਜ਼ਹਿਨੀ ਸਕੂਨ ਤਾਂ ਮੈਨੂੰ ਪੜ੍ਹਾਉਣ 'ਚ ਵੀ ਬਹੁਤ ਮਿਲਿਆ ਜੀ। ਮੈਂ ਆਪਣੀ ਸਾਰੀ ਜ਼ਿੰਦਗੀ ਦੌਰਾਨ 32 ਸਾਲ ਦੀ ਸਰਵਿਸ ਕਰੀ ਆ, ਹੁਣ ਮੈਂ ਅਰਲੀ ਰਿਟਾਇਰਮੈਂਟ ਲੈ ਲਈ ਆ ਪਿਛਲੇ ਸਮੇਂ, ਔਰ 32 ਸਾਲ ਆਲ ਥਰੂ ਆਊਟ ਮਾਈ ਕੈਰੀਅਰ ਮੈਂ ਕੋਈ ਬੱਚਾ ਫੇਲ ਨਹੀਂ ਹੋਣ ਦਿੱਤਾ ਜੀ, 100% ਮੈਂ ਰਿਜ਼ਲਟ ਦਿੱਤੇ ਆ। ਔਰ ਬੱਚਿਆਂ ਨੂੰ ਪੜ੍ਹਾਉਣਾ ਇੰਨੀ ਸ਼ਿੱਦਤ ਨਾਲ ਮੇਰਾ ਜਨੂੰਨ ਰਿਹਾ, ਸਿਰਫ ਇਹ ਨਹੀਂ ਵੀ ਮੈਂ ਤਨਖਾਹ ਦੀ

0: ਬਿਲਕੁਲ
1: ਤੁਹਾਡੀ ਗੱਲ ਵਿਚਾਲੇ ਆ। ਮੈਂ ਹਮੇਸ਼ਾ ਵਿਦਿਆਰਥੀਆਂ ਨੂੰ ਕਹਿੰਦਾ ਹੁੰਦਾ ਸੀ, ਪੁੱਤ ਫੇਲ ਤੁਸੀਂ ਨੀ ਹੋਣਾ, ਫੇਲ ਮੈਂ ਹੋਣਾ। ਅਸੀਂ ਕਹਿ ਦਿੰਦੇ ਹਾਂ ਵੀ ਬੱਚਾ ਫੇਲ ਹੋ ਗਿਆ, ਬੱਚਾ ਕਦੇ ਫੇਲ ਨਹੀਂ ਹੁੰਦਾ, ਅਧਿਆਪਕ ਫੇਲ ਹੁੰਦਾ। ਸੋ ਕੋਸ਼ਿਸ਼ ਇਹੀ ਰਹੀ ਆ ਔਰ ਮਹਾਰਾਜ ਦਾ ਸਾਥ ਰਿਹਾ ਵੀ ਕੋਈ ਬੱਚਾ ਫੇਲ ਨਾ ਹੋਵੇ, ਬੱਚਿਆਂ ਨੂੰ ਚੰਗੀ ਜਿਹੜੀ ਵਿੱਦਿਆ, ਚੰਗਾ ਗਿਆਨ, ਜਿਹੜਾ ਰੋਜ਼ਾਨਾ ਰੋਜ਼ਮਰਾ ਜ਼ਿੰਦਗੀ ਨੂੰ ਜਿਉਣ ਦੀ ਕਲਾ ਜਿਹੜੀ ਸਿਖਾਉਣ ਦੀ ਜਿੰਨੀ ਕੁ ਮੈਂ ਮੇਰੇ 'ਚ ਤੌਫੀਕ ਸੀ ਮੈਂ ਕੋਸ਼ਿਸ਼ ਕੀਤੀ ਹੈ ਜੀ।
0: ਸੋਈ ਸਾਹਿਬ, ਜੇ ਤੁਹਾਡੀ ਲੇਖਣੀ ਦੀ ਗੱਲ ਕਰੀਏ ਤੇ ਹੁਣ ਤੱਕ ਤੁਸੀਂ ਕਿੰਨਾ ਕੁ ਕੁਛ ਲਿਖ ਚੁੱਕੇ ਹੋ, ਤੇ ਜਦੋਂ ਤੁਸੀਂ ਕੁਛ ਚੂਜ਼ ਕਰਦੇ ਹੋ ਕਿ ਮੈਂ ਆਹ ਚੀਜ਼ ਲਿਖਣੀ ਹੈ, ਤੇ ਉਹ ਲਿਖਣ ਤੋਂ ਪਹਿਲਾਂ ਥਾਟ ਕੀ ਆਉਂਦਾ, ਮਤਲਬ ਕਿ ਟੌਪਿਕ ਕਿਵੇਂ ਚੂਜ਼ ਕਰਦੇ ਹੋ?
1: ਲਿਖਣ ਦਾ ਸਵਲੀਨ ਜੀ ਏਦਾਂ, ਮੈਂ ਹੁਣ ਤੱਕ ਮੇਰੀਆਂ 3 ਕਿਤਾਬਾਂ ਆ ਚੁੱਕੀਆਂ ਜੀ, 2 ਕਿਤਾਬਾਂ ਨਜ਼ਮਾਂ ਦੀਆਂ। ਪਹਿਲੀ ਕਿਤਾਬ 2005 'ਚ ਕਿਵੇਂ ਕਹਾਂ ਆਈ ਸੀ, ਫਿਰ 2014 ਦੇ ਵਿੱਚ ਰੂਹ ਰਾਗ ਆਈ ਜੀ, ਫਿਰ 2021-22 ਦੇ ਵਿੱਚ 2 ਸੰਸਕਰਣ ਸੰਦਲੀ ਬਾਗ, ਜਿਹੜਾ ਨਰੋਲ ਗੀਤਾਂ ਦਾ ਸੰਗ੍ਰਹਿ ਸੀ ਉਹ ਆਇਆ। ਇਸ ਤੋਂ ਇਲਾਵਾ ਸੰਪਾਦਿਤ ਪੁਸਤਕਾਂ ਦੇ ਵਿੱਚ ਮੇਰੀਆਂ ਰਚਨਾਵਾਂ ਅਕਸਰ ਸ਼ਾਮਿਲ ਹੁੰਦੀਆਂ ਰਹਿੰਦੀਆਂ। ਔਰ ਲਿਖਣ ਦਾ ਇਹ ਆ ਵੀ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚੋਂ ਹੀ ਜੁੜ ਲੰਘਦੇ ਆ, ਜਿਨ੍ਹਾਂ ਪਲਾਂ ਨੂੰ ਕਈ ਵਾਰੀ ਸਧਾਰਨ ਲੋਕ ਅਵੇਸਲਿਆ ਹੀ ਨਿਗਾ ਦਿੰਦੇ ਆ, ਉਹਨਾਂ ਨੂੰ ਲੇਖਕ ਆ ਜਿਹੜਾ ਜਾਂ ਕਵੀ ਆ ਥੋੜ੍ਹਾ ਜਿਹਾ ਡੰਗਿਆਈ ਨਾਲ ਦੇਖਦਾ, ਅਤੇ ਉਹਦੇ ਤੋਂ ਹੀ ਤੁਹਾਨੂੰ ਕੋਈ ਨਾ ਕੋਈ ਆਈਡੀਆ ਮਿਲ ਜਾਂਦਾ, ਉਹਦੇ ਤੋਂ ਤੁਹਾਨੂੰ ਕੋਈ ਨਾ ਕੋਈ ਚੀਜ਼ ਮਿਲ ਜਾਂਦੀ ਆ, ਜਾਂ ਤੁਸੀਂ ਕਿਸੇ ਇਨਸਾਨ ਨੂੰ ਕਿਸੇ ਖਾਸ ਮੌਕੇ 'ਤੇ ਕੋਈ ਅਜਿਹਾ ਖਾਸ ਵਰਤਾਓ ਕਰਦਾ ਦੇਖਦੇ ਹੋ ਤਾਂ ਤੁਹਾਨੂੰ ਉਹਦੇ ਤੋਂ ਕੋਈ ਆਈਡੀਆ ਮਿਲ ਜਾਂਦਾ, ਅਤੇ ਉਸ ਤੋਂ ਬਾਅਦ ਫਿਰ ਤੁਹਾਡੀ ਆਪਦੀ ਕਲਾ ਵੀ ਉਸਨੂੰ ਕਿੰਨਾ ਸ਼ਬਦਾਂ ਦੇ ਵਿੱਚ ਪੇਸ਼ ਕਰਨਾ ਵਾ। ਸੋ ਇਸ ਤਰ੍ਹਾਂ ਉਹ ਕੋਈ ਨਾ ਕੋਈ ਵਧੀਆ ਨਜ਼ਮ ਜਾਂ ਵਧੀਆ ਗੀਤ ਦਾ ਆਕਾਰ ਲੈ ਲੈਂਦਾ ਜੀ।
0: ਸੋਈ ਸਾਹਿਬ, ਤੁਸੀਂ ਦੱਸਿਆ ਕਿ ਆਲਿਓ ਦੁਆਲਿਓ ਆਈਡੀਆਜ਼ ਮਿਲਦੇ ਨੇ ਤੇ ਲਿਖਦੇ ਆ
1: ਜੀ ਜੀ,
0: ਇਹਦਾ ਮਤਲਬ ਹੈ ਕਿ ਫਿਰ ਬੰਦੇ ਦੀ ਜਿਹੜੀ ਸਮਝ ਆ, ਸੂਝ ਆ, ਨਜ਼ਰ ਆ, ਉਹਦੇ ਤੇ ਡਿਪੈਂਡ ਕਰਦਾ
1: ਜੀ।
0: ਤੇ ਜਿਹੜੇ ਅੱਜ ਕੱਲ ਕਹਿੰਦੇ ਡੱਬ ਦੇ ਵਿੱਚ ਅਸੀਂ ਟੰਗੀ ਹੋਈ ਆ, ਹਥਿਆਰ ਟੰਗੀ ਹੋਈ, ਸਾਡੇ ਕੈਲੀਫੋਰਨੀਆ ਚ ਬੂਟੇ ਲਾਏ ਅਸੀਂ ਫੀਲ ਦੇ, ਤੇ ਅਸੀਂ ਕਾਲੀ ਖਾਲੀ ਆ, ਤੇ ਅਸੀਂ ਫਲਾਨ ਤੇ ਟਮਕਾਨ, ਉਹਨਾਂ ਦੀ ਫਿਰ ਨਜ਼ਰ ਖਰਾਬ ਆ?
1: ਮੈਂ ਸਵਲੀਨ ਜੀ, ਜੇ ਮੈਂ ਤੁਹਾਨੂੰ ਦੱਸਾਂ, ਮੈਂ ਐਕਚੁਅਲੀ ਪਹਿਲਾਂ ਨਜ਼ਮ ਦਾ ਕਵੀ ਸੀ, ਹੌਲੀ ਹੌਲੀ ਫਿਰ ਮੈਂ ਸਾਹਿਤਕ ਗੀਤਕਾਰੀ ਵੱਲ ਰੁਖ ਕੀਤਾ, ਕਿਉਂਕਿ ਮੇਰਾ ਇਹ ਮੰਨਣਾ ਸੀ ਵੀ ਜੇ ਤੁਸੀਂ ਕਿਸੇ ਵੀ ਰੇਖਾ ਨੂੰ ਛੋਟੀ ਕਰਨਾ ਤਾਂ ਉਸਨੂੰ ਮਿਟਾਉਣ ਦੀ ਥਾਂ ਉਸਦੇ ਬਰਾਬਰ ਇੱਕ ਵੱਡੀ ਰੇਖਾ ਖਿੱਚੋ। ਮੈਨੂੰ ਐਂ ਸੀ ਵੀ ਸਾਡੇ ਨੌਜਵਾਨੀ ਨੂੰ, ਸਾਡੇ ਯੂਥ ਨੂੰ ਚੰਗੇ ਗੀਤ ਦਿੱਤੇ ਜਾਣ, ਇੱਕ ਅਲਟਰਨੇਟਿਵ ਚੰਗਾ ਸੰਗੀਤ ਦਿੱਤਾ ਜਾਵੇ, ਚੰਗੇ ਗੀਤ ਦਿੱਤੇ ਜਾਣ, ਤਾਂ ਕਿ ਉਹ ਜਿਹੜੇ ਇਹਨਾਂ ਅਸ਼ਲੀਲ ਭੱਦੇ ਨਗੇਜ ਨਾਲ ਭਰੇ ਹੋਏ ਜਿਹੜੇ ਗੀਤ ਆ ਉਹਨਾਂ ਨੂੰ ਛੱਡ ਕੇ ਚੰਗੇ ਗੀਤ ਸੰਗੀਤ, ਜਿਹੜੇ ਸਿਹਤਮੰਦ ਗੀਤ ਸੰਗੀਤ ਆ ਉਹਦੇ ਵੱਲ ਰੁਚਿਤ ਹੋਣ। ਇਸੇ ਕਰਕੇ ਮੈਂ ਸਾਹਿਤਕ ਗੀਤਕਾਰੀ ਵੱਲ ਜਿਹੜਾ ਆਪਣਾ ਰੁੱਖ ਕੀਤਾ। ਹੁਣ ਵੀ ਪੰਜਾਬ 'ਚ ਮੇਰੇ ਬਹੁਤ ਸਾਰੇ ਸਾਥੀ ਇਹੋ ਜਿਹੜੇ ਬਹੁਤ ਅੱਛੇ ਗੀਤ ਲਿਖ ਰਹੇ ਆ ਔਰ ਉਹਨਾਂ ਦੇ ਗੀਤ ਗਾਏ ਵੀ ਜਾ ਰਹੇ ਆ। ਹਰਮਨਜੀਤ ਦਾ ਤੁਸੀਂ ਸਾਰਿਆਂ ਨੇ ਨਾਂ ਸੁਣਿਆ, ਉਹਦੇ ਗੀਤ ਕਿੰਨੇ ਵਧੀਆ ਪਰਿਵਾਰਾਂ 'ਚ ਬੈਠ ਕੇ ਸੁਣਨ ਵਾਲੇ ਆ, ਲੋਕ ਸੁਣ ਰਹੇ ਆ, ਬਹੁਤ ਅੱਛੇ ਅੱਛੇ ਹੋਰ ਗੀਤਕਾਰ ਨੇ। ਪਰ ਇਹ ਵੀ ਲੋਕ ਹਨ ਇਹ ਜਿਹੜੇ ਤੁਸੀਂ ਜਿਵੇਂ ਸਟਾਰਟਿੰਗ ਦੇ ਵਿੱਚ ਰੀਲ ਦੀ ਗੱਲ ਕਰੀ ਸੀ, ਮੇਰਾ ਇਹ ਮੰਨਣਾ ਇਹ ਜਿਹੜਾ ਰੀਲਾਂ ਦਾ ਸੰਸਾਰ ਆ ਜਾਂ ਸੋਸ਼ਲ ਮੀਡੀਆ ਦਾ ਸੰਸਾਰ ਆ ਸਾਡੇ ਅੰਦਰੋਂ ਅਸਲੋਂ ਸੰਵੇਦਨਾ ਨੂੰ ਖਤਮ ਕਰ ਰਿਹਾ। ਸਾਡੇ ਅੰਦਰ ਜੋ ਮਨੁੱਖ ਦੀ ਪਰਵਰਿਸ਼ ਦਾ ਜ਼ਰੂਰੀ ਹਿੱਸਾ ਨਾ, ਉਹ ਸੰਵੇਦਨਸ਼ੀਲ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਚੀਜ਼ ਪ੍ਰਤੀ ਕਿਸੇ ਪ੍ਰਤੀ ਸੰਵੇਦਨਸ਼ੀਲ ਨਹੀਂ, ਤੁਸੀਂ ਸੰਪੂਰਨ ਮਨੁੱਖ ਨਹੀਂ ਹੋ ਸਕਦੇ। ਰੀਲਾਂ ਵਾ ਜਿਹੜੀਆਂ ਸਾਡੇ ਅੰਦਰੋਂ ਇੱਕ ਸੰਵੇਦਨਾ ਖਤਮ ਕਰ ਰਹੀਆਂ। ਤੁਸੀਂ ਸਿਰਫ, ਤੁਹਾਨੂੰ ਮੈਂ ਇੱਕ ਉਦਾਹਰਣ ਦਿੰਦਾ, ਅਚਾਨਕ ਤੁਸੀਂ ਕੀ ਇੱਕ ਰੀਲ 'ਤੇ ਬੜਾ ਭਿਆਨਕ ਕੋਈ ਐਕਸੀਡੈਂਟ ਦੇਖਦੇ ਹੋ ਤਾਂ ਚਾਰੋਂ ਤਰਫ ਖੂਨ ਖਿਲਰਿਆ ਹੋਇਆ, ਲੋਕ ਮਰੇ ਪਏ ਆ, ਤੁਹਾਡੇ ਅੰਦਰ ਇੱਕ ਕਰੁਣਾ ਦਾ ਭਾਵ ਪੈਦਾ ਹੁੰਦਾ, ਤੁਹਾਡਾ ਮਨ ਐਂ ਹੁੰਦਾ ਵੀ ਇੱਥੇ ਕੀ ਆ, ਹੈ ਨਾ, ਕੀ ਹਾਲ ਆ, ਕੀ ਵਿਚਾਰੇ ਕੀ ਕਰਨਗੇ। ਅਗਲੇ ਪਲ ਜੋ ਤੁਸੀਂ ਸਕਰੋਲ ਕਰਦੇ ਹੋ ਤਾਂ ਤੁਹਾਨੂੰ ਕੋਈ ਇੱਕ ਕੋਈ ਕਮੇਡੀ ਜਾਂ ਕੋਈ ਚੁਟਕਲਾ ਕੋਈ ਸਾਹਮਣੇ ਆ ਜਾਂਦਾ, ਤੁਹਾਡਾ ਉਹ ਜਿਹੜਾ ਪਿਛਲਾ ਭਾਵ ਮੈਂ ਕਹਿੰਦਾ ਰੋਂਦਿਆ ਜਾਂਦਾ।
0: ਹਾਂਜੀ ਹਾਂ ਹਾਂ ਹਾਂ
1: ਤੁਸੀਂ ਉਹ ਭੁੱਲ ਹੀ ਜਾਂਦੇ ਹੋ ਬਈ ਮੈਂ ਪਿੱਛੇ ਕੀ ਸੀ ਤੇ ਕੀ ਸੀ। ਉਹਦੇ ਨਾਲ ਅੰਦਰ ਜਿਹੜਾ ਸੰਵੇਦਨਾ ਦਾ ਮਾੜਾ ਮੋਟਾ ਤੁਹਾਡੇ ਅੰਦਰ ਉਪਜਣੇ ਸੀ ਚੀਜ਼ ਉਹ ਬੰਦ ਹੋ ਜਾਂਦੀ ਹੈ ਔਰ ਸਾਡੇ ਅੰਦਰ ਉਹ ਚੀਜ਼ ਜਿਹੜੀ ਤਣਾਅ ਟੈਨਸ਼ਨ ਜਾਂ ਜਿਹੜਾ ਅਸੀਂ ਹੁਣ ਅੱਜ ਕੱਲ੍ਹ ਡੋਪਾਮਾਈਨ ਕਹਿੰਦੇ ਹਾਂ ਉਹਦਾ ਇੰਨਾ ਓਵਰ ਰਸਾ ਹੋ ਜਾਂਦਾ ਵੀ ਉਹ ਬੰਦੇ ਦੀ ਸ਼ਖਸੀਅਤ ਨੂੰ ਸੰਤੁਲਿਤ ਨਹੀਂ ਰਹਿਣ ਦਿੰਦਾ।
0: ਕੀ ਇਹੀ ਕਾਰਨ ਹੈ ਕਿ ਅੱਜ ਕੱਲ੍ਹ ਬਹੁਤੇ ਲੋਕ ਜਿਹੜੇ ਤੁਰੇ ਫਿਰਦੇ ਨੇ ਕਨਫਿਊਜ਼, ਤੁਰੇ ਫਿਰਦੇ ਨੇ, ਡਿਸੀਜਨ ਮੇਕਿੰਗ ਖਤਮ ਹੋ ਰਹੀ ਹੈ?
1: ਜੀ ਬਿਲਕੁਲ, ਤੁਸੀਂ ਦੇਖੋਗੇ ਗੈਰ ਹਾਜ਼ਰ ਬਹੁਤ ਲੋਕ, ਤੁਸੀਂ ਡਰਾਈਵਿੰਗ ਸਮੇਂ ਦੇਖ ਲਓ ਜਾਂ ਆਮ ਗੱਲਬਾਤ ਜਾਂ ਤੁਰੇ ਜਾਂਦੇ ਸਮੇਂ ਕੋਈ ਗੱਲ ਇੱਥੇ ਕਰ ਰਿਹਾ, ਬੰਦਾ ਤੁਰਿਆ ਕਿਤੇ ਹੋਰ ਫੈਲ ਰਿਹਾ। ਜ਼ਿਹਨੀ ਤੌਰ 'ਤੇ ਅਸੀਂ ਇੱਕ ਗੈਰ ਹਾਜ਼ਰ ਇਨਸਾਨ ਬਣਦੇ ਜਾ ਰਹੇ ਹਾਂ, ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਅਸੀਂ ਇੱਥੇ ਵਿਚਰ

0: ਰਹੇ ਆ ਜਾਂ ਹੋਰ ਕਿਤੇ ਵਿਚਰ ਰਹੇ ਆ ਜਿੰਨੇ ਵੀ ਗਿਆਨਵਾਨ ਮਨੁੱਖ ਹੋਏ ਨੇ ਮਹਾਂਪੁਰਸ਼ ਹੋਏ ਨੇ ਤੁਸੀਂ ਕ੍ਰਿਸ਼ਨਾ ਮੂਰਤੀ ਜੀ ਨੂੰ ਲੈ ਲਓ ਜਾਂ ਓਸ਼ੋ ਨੂੰ ਲੋਕ ਅੱਜ ਕੱਲ੍ਹ ਬਹੁਤ ਪੜ੍ਹਦੇ ਆ ਉਹਨਾਂ ਨੂੰ ਲੈ ਲਓ ਰੂਮੀ ਨੂੰ ਲੈ ਲਓ ਉਹ ਹਮੇਸ਼ਾ ਸਾਰੇ ਹੀ ਕਹਿੰਦੇ ਆ ਵੀ ਉਸ ਪਲ ਵਿੱਚ ਜੀਓ ਵਰਤਮਾਨ ਵਿੱਚ ਜੀਓ ਜੋ ਕਰ ਰਹੇ ਹੋ ਪਹਿਲਾਂ ਉਹਨੂੰ ਸਮੱਗਰਤਾ ਨਾਲ ਉਹਨੂੰ ਚੰਗੀ ਤਰ੍ਹਾਂ ਕਰੋ ਪਰ ਅਸੀਂ ਉਹ ਤਾਂ ਕਰਦੇ ਨਹੀਂ ਹੈ ਧਿਆਨ ਸਾਡਾ ਕਿਤੇ ਹੋਰ ਹੁੰਦਾ ਕਰ ਸੀ ਕੁਛ ਹੋਰ ਰਹੇ ਆ ਇਸੇ ਕਰਕੇ ਜਿਹੜੇ ਅੰਦਰ ਕਨਫਿਊਜ਼ਨ ਵੱਧ ਰਹੀ ਆ ਲੋਕਾਂ ਦੇ ਵਿੱਚ ਪਾੜੇ ਵੱਧ ਰਹੇ ਆ ਪਰਿਵਾਰ ਟੁੱਟ ਰਹੇ ਆ ਮੈਨੂੰ ਲੱਗਦਾ ਇਹ ਵੱਡਾ ਕਾਰਨ ਆ ਜਿਹੜਾ ਸੋਸ਼ਲ ਮੀਡੀਆ ਨੇ ਸਾਡੇ ਅੰਦਰ ਵਿਸੰਗਤੀਆਂ ਪੈਦਾ ਕੀਤੀਆਂ
1: ਬਿਲਕੁਲ ਦਿਮਾਗ ਵੀ ਸਾਰਾ ਦਿਨ ਸਾਡਾ
0: ਜੀ ਜੀ ਬਿਲਕੁਲ
1: ਇੱਕ ਪਾਸੇ ਇੰਸਟਾਗ੍ਰਾਮ ਫੇਸਬੁੱਕ ਯੂਟਿਊਬ ਦੀਆਂ ਰੀਲਸ ਤੇ ਦੂਜੇ ਪਾਸੇ ਰਹਿੰਦੀ ਖੁੰਦੀ ਕਸਰ ਜਿਹੜੀ ਹੋਏ ਆਈ ਨੇ ਪੂਰੀ ਕਰਦੀ
0: ਜਿੱਥੇ
1: ਇਹਦੇ ਫਾਇਦੇ ਬਹੁਤ ਨੇ ਉੱਥੇ ਇਹਦੇ ਨੁਕਸਾਨ ਵੀ ਵੱਡੇ ਨੇ
0: ਇਹਨੂੰ
1: ਕੋਈ ਟੌਪਿਕ ਦੇ ਦਿਓ ਇਹਨੂੰ ਕਹਿ ਦਿਓ ਕਵਿਤਾ ਲਿਖ ਦੇ
0: ਤੇ
1: ਤੁਸੀਂ ਸੋਈ ਸਭ ਯਕੀਨ ਕਰੋਗੇ ਓਬਵੀਅਸਲੀ ਤੁਸੀਂ ਵੀ ਏਆਈ ਦੇ ਨਾਲ ਵਾਹ ਵਾਸਤਾ ਪੈਂਦਾ ਏਡੀ ਸੋਹਣੀ ਕਵਿਤਾ ਲਿਖ ਕੇ ਤੁਹਾਨੂੰ ਦੇ ਦਿੰਦੀ ਏਡੇ ਸੋਹਣੇ ਲਫ਼ਜ਼ ਕਰ ਦਿੰਦੀ ਬੰਦਾ ਹੈਰਾਨ ਰਹਿ ਜਾਂਦਾ ਤੇ ਜਿਹੜੇ ਅਸਲ ਦੇ ਵਿੱਚ ਕਵਿਤਾਵਾਂ ਲਿਖਦੇ ਨੇ ਜਿਹੜੇ ਅਸਲ ਚ ਕਵੀ ਨੇ ਫਿਰ ਜੇ ਏਆਈ ਦੇ ਨਾਲ ਕੋਈ ਵਧੀਆ ਕਵਿਤਾ ਲਿਖ ਲਏ ਤੇ ਫਿਰ ਜਿਹੜਾ ਅਸਲੀ ਹੁਨਰ ਆ
0: ਉਹਦੇ
1: ਤਾਂ ਬਹੁਤ ਮਾੜਾ ਅਸਰ ਪੈਂਦਾ ਜੀ
0: ਮੈਂ ਤਾਂ ਆਪ ਕਈ ਵਾਰੀ ਮੈਂ ਤਾਂ ਕਹਿੰਦਾ ਵੀ ਇਹ ਚਿੰਤਾ ਦਾ ਵਿਸ਼ਾ ਵੀ ਆ ਇਹ ਤਾਂ ਹਾਲੇ ਇਹਦੇ ਮੈਨੂੰ ਲੱਗਦਾ ਹੋਰ ਦੁਰਗਾਮੀ ਜਿਹੜੇ ਪ੍ਰਭਾਵ ਹਾਲੇ ਸਾਡੇ ਸਾਹਮਣੇ ਹੋਰ ਆਉਣਗੇ ਪਰ ਇਹਦੇ ਚੋਂ ਜਿਹੜੀ ਆਪਾਂ ਸੰਵੇਦਨਸ਼ੀਲਤਾ ਜਾਂ ਅਸਲੀ ਮਨੁੱਖ ਹੋਣ ਦੀ ਭਾਵਨਾ ਕਿਤੇ ਨਾ ਕਿਤੇ ਗਾਇਬ ਰਹਿਣੀ ਹੀ ਰਹਿਣੀ ਆ ਇਹ ਆਈ ਆ ਜਿੰਨਾ ਮਰਜ਼ੀ ਵਿਕਾਸ ਕਰ ਜਾਵੇ ਜੋ ਇਨਸਾਨ ਨੇ ਸੋਚਣਾ ਜਾਂ ਇਨਸਾਨ ਨੇ ਕਰਨਾ ਜਾਂ ਇਨਸਾਨ ਨੇ ਜਿਹੜੇ ਜਜ਼ਬਾਤਾਂ ਨੂੰ ਮਹਿਸੂਸ ਕਰਨਾ ਇਹ ਆਈ ਕਿੰਨੀ ਵੀ ਡਿਵੈਲਪ ਆ ਪਰ ਹੈ ਤਾਂ ਪ੍ਰੋਗਰਾਮਡ ਹੀ ਆ ਨਾ ਇਨਸਾਨ ਨੇ ਪ੍ਰੋਗਰਾਮ ਕਰੀ ਹੋਈ ਆ ਉਸ ਅਨੁਸਾਰ ਹੀ ਉਹਨੇ ਉਹਦੇ ਕੋਲ ਡਾਟਾ ਬਹੁਤਾਤ ਚ
1: ਹਾਂਜੀ
0: ਆਰਟੀਫਿਸ਼ਲੀ ਆ ਨਾ ਉਹ ਚੀਜ਼ ਡਾਟਾ ਚੱਕ ਲੈਣਾ ਡਾਟਾ ਕਿਉਂਕਿ ਉਹਦੇ ਜ਼ਿਆਦੇ ਆ ਉਹਦੀ ਮੈਮਰੀ ਜ਼ਿਆਦੇ ਆ ਉਹਨੇ ਉਸ ਚੀਜ਼ਾਂ ਨੂੰ ਇੱਕ ਸ਼ਕਲ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰ ਪਰ ਉਹਦੇ ਚ ਕਿਤੇ ਨਾ ਕਿਤੇ ਰੂਹ ਤਾਂ ਗਾਇਬ ਰਹਿਣੀ ਆ ਜੀ
1: ਬਿਲਕੁਲ ਉਹ ਤਾਂ ਉਹੀ ਕੁਛ ਚੱਕ ਸਕਦੀ ਹੈ ਜੋ ਕਿਤੇ ਨਾ ਕਿਤੇ ਲਿਖਿਆ
0: ਜੀ ਜੀ
1: ਕਿਤੇ ਉਹਨੂੰ ਆਊਟ ਆਫ ਕੰਟੈਕਸਟ
0: ਹਾਂਜੀ ਬਿਲਕੁਲ ਡਾਟੇ ਤੋਂ ਹੀ
1: ਬਿਲਕੁਲ ਦਮ ਹੋ ਜਾਂਦੀ ਹੈ
0: ਹਾਂਜੀ ਹਾਂਜੀ ਹਾਂਜੀ ਬਿਲਕੁਲ
1: ਸੋਈ ਸਾਹਿਬ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਸਾਡੇ ਸਟੂਡੀਓ ਚ ਕੋਈ ਸਿਆਣਾ ਬੰਦਾ ਆਇਆ ਨਾ ਜਿੰਨੇ ਉਮਰ ਦਾ ਇੱਕ ਪੜਾ ਹੰਡਾਇਆ
0: ਜੀ
1: ਉਹਦੇ ਨਾਲ ਕੁਛ ਸਿਆਣੀਆਂ ਗੱਲਾਂ ਕੀਤੀਆਂ ਜਾਣ ਮੈਂ ਤੁਹਾਡੇ ਨਾਲ ਬ੍ਰੇਨ ਬ੍ਰੇਨ ਦੀ ਵੀ ਗੱਲ ਕਰਨਾ ਚਾਹੁੰਦੀ ਹਾਂ
0: ਜੀ ਜੀ
1: ਹੈਗਾ ਤਾਂ ਵੈਸੇ ਕੰਟਰੋਵਰਸ਼ੀਅਲ ਵਿਸ਼ਾ ਆ ਪਰ ਹਰੇਕ ਦੇ ਆਪਣੇ ਆਪਣੇ ਵਿਚਾਰ ਹੋ ਸਕਦੇ ਨੇ
0: ਜੀ ਜੀ
1: ਬਹੁਤ ਸਾਰੇ ਸਾਡੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਬਹੁਤ ਵੱਡਾ ਹਿੱਸਾ ਪੰਜਾਬ ਦਾ ਇੱਥੇ ਆ ਗਿਆ ਬਾਹਰਲੇ ਮੁਲਕਾਂ ਚ ਬਹਿ ਗਿਆ ਅਸੀਂ ਕਹਿੰਦੇ ਹਾਂ ਕਿ ਬ੍ਰੇਨ ਡਰੇਨ ਹੋ ਗਿਆ
0: ਜੀ ਜੀ
1: ਜੇ ਪਿੱਛੇ ਵਹਿੰਦੇ ਹਾਂ ਤੇ ਉੱਥੇ ਜਾ ਕੇ ਦੇਖਦੇ ਹਾਂ ਤੇ ਲੱਗਦਾ ਵੀ ਠੀਕ ਹੀ ਹੋਇਆ ਜੋ ਹੋਇਆ ਕਮ ਸੇ ਕਮ ਬਾਹਰਲੇ ਮੁਲਕਾਂ ਚ ਰੁੱਝੇ ਤੇ ਹੈਗੇ ਆ
0: ਜੀ ਜੀ ਜੀ
1: ਪਰ ਜਦੋਂ ਉੱਥੇ ਇਕੱਲੇ ਮਾਪੇ ਦੇਖੀ ਦੇ ਏਡੀਆਂ ਏਡੀਆਂ ਕੋਠੀਆਂ ਨੂੰ ਜਿੰਦਰੇ ਲੱਗੇ ਵੇਖੀ ਦੇ ਫਿਰ ਦਿਲ ਨੂੰ ਹੌਲ ਵੀ ਪੈਂਦੇ ਆ
0: ਬਿਲਕੁਲ
1: ਤੁਸੀਂ ਕਿਵੇਂ ਦੇਖਦੇ ਹੋ ਇਸ ਸਾਰੇ ਨੂੰ
0: ਮੈਂ ਤਾਂ ਜੀ ਜਦੋਂ ਇਹ ਕੋਠੀਆਂ ਦੇਖਦੇ ਆ ਮੈਂ ਤਾਂ ਆਪ ਇਸੇ ਵਰਤਾਰੇ ਦਾ ਸ਼ਿਕਾਰ ਹਾਂ ਮੇਰਾ ਬੇਟਾ 2016-17 ਚ ਇੱਥੇ ਆ ਗਿਆ ਸੀ ਇਕਲੌਤਾ ਹੀ ਪੁੱਤਰ ਸੀਗਾ ਹਾਲਾਂਕਿ ਪਰਮਾਤਮਾ ਦੀ ਬਖਸ਼ਿਸ਼ ਨਾਲ ਸਾਨੂੰ ਵੀ ਘਰੇ ਕੋਈ ਐਡੀ ਕਮੀ ਨਹੀਂ ਸੀ ਅਸੀਂ ਬੜੇ ਸੌਖੇ ਸੀਗੇ ਅਸੀਂ ਮੀਆਂ ਬੀਵੀ ਦੋਵੇਂ ਗੌਰਮੈਂਟ ਜੋਬ 'ਤੇ ਸੀਗੇ ਪਰ ਉਹਨਾਂ ਸਮਿਆਂ ਦੌਰਾਨ ਜਾਂ ਕਹਿ ਲਓ ਜਾਂ ਵੀ ਭੇਡ ਚਾਲ ਇਹੋ ਜਿਹੀ ਹੋ ਗਈ ਵੀ ਹਰ ਇੱਕ ਬੰਦੇ ਨੇ ਇਹ ਸੋਚਿਆ ਵੀ ਜੇ ਮੇਰਾ ਬੇਟਾ ਜਾਂ ਮੇਰੀ ਔਲਾਦ ਇੱਥੇ ਪੰਜਾਬ 'ਚ ਰਹਿ ਗਈ ਤਾਂ ਅਸੀਂ ਪਤਾ ਨਹੀਂ ਕਿੱਡੇ ਕੁ ਪਿਛੜੇ ਹੋਏ ਖਵਾਵਾਂਗੇ ਹਰ ਬੰਦੇ ਅੰਦਰ ਇੱਕ ਦੌੜ ਹੋ ਗਈ ਵੀ ਐ ਨਹੀਂ ਹੋ ਕਿਵੇਂ ਵੀ ਕਿਵੇਂ ਅਸੀਂ ਕਰਜ਼ਾ ਚੱਕੀਏ ਅਸੀਂ ਜ਼ਮੀਨਾਂ ਵੇਚੀਏ ਵੀ ਮੇਰਾ ਮੁੰਡਾ ਕੈਨੇਡਾ ਆਸਟ੍ਰੇਲੀਆ ਅਮੈਰੀਕਾ ਜਾਣਾ ਹੀ ਚਾਹੀਦਾ ਪਰ ਉਹਦੇ ਜਿਹੜੇ ਹੁਣ ਅਗਲੇ ਪ੍ਰਭਾਵ ਆ ਹੁਣ ਬਾਅਦ ਦੇ ਵਿੱਚ ਉਹ ਦੇਖਣ ਨੂੰ ਮਿਲ ਰਹੇ ਆ ਬਹੁਤੇ ਮਾਪੇ ਇਕੱਲੇ ਇਕੱਲੇ ਬੈਠੇ ਆ ਮੀਆਂ ਬੀਵੀ ਘਰੇ ਇਕੱਲੇ ਬੈਠੇ ਆ ਵੱਡੀਆਂ ਵੱਡੀਆਂ ਕੋਠੀਆਂ ਨੇ ਉਹ ਸੁਬਾਹ ਸ਼ਾਮ ਝੱਕ ਜਾਂਦੇ ਆ ਬੱਚੇ ਦੇ ਫੋਨ ਸਕਰੀਨ ਜਦੋਂ ਆਉਂਦਾ ਉਦੋਂ ਥੋੜ੍ਹੇ ਬਹੁਤ ਉਹਨਾਂ 'ਚ ਸਾਹ ਪੈਂਦੇ ਆ ਉਦੋਂ ਬਾਅਦ ਫਿਰ ਉਹ ਅਗਲੇ ਦਿਨ ਦੀ ਵੇਟ ਕਰਨ ਲੱਗ ਜਾਂਦੇ ਵੀ ਬੱਚੇ ਦਾ ਫੋਨ ਆਊਗਾ ਜਾਂ ਕਹਿ ਲਓ ਕਈ ਮਾਪੇ ਮਗਰ ਵੀ ਆ ਜਾਂਦੇ ਆ ਤਾਂ ਉਹ ਆਪਣੇ ਆਪ ਨੂੰ ਇਸ ਮਾਹੌਲ ਦੇ ਵਿੱਚ ਕਿਉਂਕਿ ਇਹ ਜਿਹੜੀ ਸੱਭਿਅਤਾ ਜਾਂ ਇਹ ਕਲਚਰ ਆ ਇਹ ਪੰਜਾਬ ਤੋਂ ਡਿਫਰੈਂਟ ਆ ਇੱਥੇ ਐਡਜਸਟ ਕਰ ਪਾਉਣਾ ਵੀ ਵੱਡੇ ਮੈਨੂੰ ਲੱਗਦਾ ਵੀ ਬੜੇ ਜੇਰੇ ਵਾਲਾ ਕੰਮ ਆ ਬਹੁਤ ਫਲੈਕਸੀਬਲ ਇਨਸਾਨ ਹੀ ਇੱਥੇ ਐਡਜਸਟ ਕਰ ਪਾਉਂਦਾ ਅਤੇ ਬਾਕੀ ਪਿਛਲਾ ਜਿਹੜਾ ਤੁਹਾਡਾ ਪੰਜਾਬ ਆ ਜਿੰਨਾ ਬੰਦਾ ਸੰਵੇਦਨਸ਼ੀਲ ਆ ਜਿੰਨਾ ਬੰਦਾ ਰੂਹ ਨਾਲ ਜਿਉਣ ਵਾਲਾ ਉਹ ਪੰਜਾਬ ਛੱਡ ਕੇ ਮੈਨੂੰ ਲੱਗਦਾ ਇੱਥੇ ਕਦੇ ਖੁਸ਼ੀ ਮਹਿਸੂਸ ਨਹੀਂ ਕਰ ਸਕਦਾ ਹਾਂਜੀ ਹਾਂਜੀ ਤੋ ਅਸੀਂ ਇੱਕ ਕਿਸਮ ਦੀ ਖੰਡਿਤ ਮਾਨਸਿਕਤਾ ਦੇ ਵਿੱਚ ਜਿਉਣ ਵਾਲੇ ਲੋਕ ਹਾਂ ਅਸੀਂ ਉਹ ਪਾਸਾ ਵੀ ਨਹੀਂ ਛੱਡ ਸਕਦੇ ਇੱਥੇ ਵੀ ਇਸ ਕਲਚਰ ਨੇ ਸਾਨੂੰ ਮੈਨੂੰ ਲੱਗਦਾ ਹੁੰਦਾ ਵੀ ਚੰਗੀ ਤਰ੍ਹਾਂ 100% ਤਾਂ ਸਾਨੂੰ ਅਪਣਾਉਣਾ ਹੀ ਨਹੀਂ ਕਿਤੇ ਨਾ ਕਿਤੇ ਬੇਗਾਨਗੀ ਦਾ ਅਹਿਸਾਸ ਇੱਥੇ ਤੁਹਾਨੂੰ ਰਹਿਣਾ ਹੀ ਰਹਿਣਾ ਸੋ ਇਸ ਤਰ੍ਹਾਂ ਅਸੀਂ ਦੋਨਾਂ ਪਾਸਿਆਂ 'ਚ ਵੰਡੇ ਹੋਏ ਲੋਕ ਹਾਂ ਜੀ
1: ਜੀ ਸੋਈ ਸਾਹਿਬ ਇੱਕ ਲੇਖਕ ਕਵੀ ਤੇ ਗੀਤਕਾਰ ਜ਼ਾਹਿਰਾ ਬਹੁਤ ਬਰੀਕ ਇਨਸਾਨ ਹੁੰਦਾ ਉਹ
0: ਜੀ

0: ਹੋਰ ਗੱਲ ਤੁਹਾਨੂੰ ਇੱਥੇ ਪੁੱਛਣਾ ਚਾਹੁੰਦੀ ਹੈ ਕਿ ਜਿਵੇਂ ਉੱਥੇ ਜਿਹੜੇ ਦਾਦਾ ਦਾਦੀ ਹੁੰਦੇ ਸੀ ਜਿਹੜਾ ਘਰ ਦਾ ਵੱਡਾ ਹੁੰਦਾ ਸੀ ਉਹ ਹੈਡ ਆਫ ਦਾ ਫੈਮਿਲੀ ਅਸੀਂ ਉਹਨੂੰ ਕਹਿੰਦੇ ਸੀ
1: ਜੀ ਜੀ
0: ਇੱਥੇ ਆ ਕੇ ਇੱਥੇ ਦਾ ਕਲਚਰ ਕਹਿੰਦਾ ਵੀ ਉਹ ਐਕਸਟੈਂਡਡ ਫੈਮਿਲੀ ਹੈ
1: ਜੀ
0: ਰਾਈਟ ਇੱਥੇ ਆ ਕੇ ਨਾ ਫਿਰ ਜਿਹੜੇ ਸਾਡੇ ਵੱਡੇ ਹੁੰਦੇ ਆ ਉਹ ਥੋੜਾ ਜਿਹਾ ਹੋਰ ਤਰ੍ਹਾਂ ਦਾ ਫੀਲ ਕਰਦੇ ਆ
1: ਜੀ ਜੀ
0: ਕਈਆਂ ਨੂੰ ਇੱਦਾਂ ਲੱਗਦਾ ਵੀ ਯਾਰ ਅਸੀਂ ਵਾਧੂ ਤਾਂ ਨਹੀਂ ਇੱਥੇ
1: ਜੀ
0: ਬੜੀ ਅਜੀਬ ਫੀਲਿੰਗ ਆਉਂਦੀ ਹੈ ਬਹੁਤ ਘੱਟ ਮਾਪੇ ਨੇ ਜਿਹੜੇ ਐਡਜਸਟ ਕਰ ਜਾਂਦੇ ਨੇ ਬਹੁਤੇ ਸੋਚਦੇ ਰਹਿੰਦੇ ਬਹੁਤਿਆਂ ਦੇ ਡਾਇਲੌਗਸ ਮੈਂ ਸੁਣੇ ਵੀ ਜੇ ਐਤਕੀ ਮੈਂ ਗਿਆ ਮੈਂ ਦਿੱਲੀ ਜਾ ਕੇ ਪਾਸਪੋਰਟ ਪਾੜ ਦੇਣਾ ਮੈਂ ਤਾਂ ਨਹੀਂ ਆਉਣਾ
1: ਬਿਲਕੁਲ
0: ਪਰ ਫਿਰ ਭਾਜੀ ਉਹਨਾਂ ਨੂੰ ਮੋਹ ਜਿਹੜਾ ਉਹ ਖਿੱਚ ਲਿਆਉਂਦਾ ਤੁਸੀਂ ਕਿਵੇਂ ਦੇਖਦੇ ਹੋ
1: ਮੈਂ ਤਾਂ ਤੁਸੀਂ ਸਵਲੀਨ ਜੀ ਜਦੋਂ ਮੈਂ ਤੁਹਾਡੇ ਸਟੂਡੀਓ ਦੇ ਵਿੱਚ ਆ ਰਿਹਾ ਸੀਗਾ ਮੇਰੇ ਨਾਲ ਮੇਰਾ ਇੱਕ ਦੋਸਤ ਜਸਮਨ ਮੈਨੂੰ ਲੈ ਕੇ ਆਇਆ ਮੈਂ ਉਹਨੂੰ ਆਪਣੇ ਪਰਿਵਾਰ ਦੀ ਕਹਾਣੀ ਸੁਣਾ ਸਾਡਾ ਇੱਕ ਰਿਸ਼ਤੇਦਾਰ ਆ ਉਹ ਕਹਿੰਦਾ ਵੀ ਜਦੋਂ ਇੱਥੇ ਕੈਨੇਡਾ 'ਚ ਰਹਿ ਕੇ ਗਿਆ ਥੋੜ੍ਹੀ ਦੇਰ ਜਦੋਂ ਵਾਪਸ ਗਿਆ ਤਾਂ ਕਹਿੰਦਾ ਮੈਂ ਤਾਂ ਨਹੀਂ ਜਾਣਾ ਮੈਂ ਤਾਂ ਪਾਸਪੋਰਟ ਪਾੜ ਦੇਣਾ ਮੈਂ ਤਾਂ ਕਹਿੰਦਾ ਕੈਦ 'ਚ ਰਹਿ ਹੀ ਨਹੀਂ ਸਕਦਾ ਸੋ ਜਿਵੇਂ ਮੈਂ ਪਹਿਲਾਂ ਕਿਹਾ ਵੀ ਇੱਥੇ ਰਹਿਣ ਲਈ ਇੱਕ ਮਨੁੱਖ ਦੇ ਸੁਭਾਅ 'ਚ ਕਹਿ ਲਓ ਜਾਂ ਖਾਸ ਕਿਸਮ ਦੀ ਲਚਕਤਾ ਜ਼ਰੂਰੀ ਆ ਜੋ ਬੰਦਾ ਪਿਛਲੇ ਚੀਜ਼ਾਂ 'ਚ ਜਿਵੇਂ ਉਹ ਰਹਿੰਦਾ ਆ ਉਹਨਾਂ ਨੂੰ ਇੱਥੇ ਨਹੀਂ ਐਡਜਸਟ ਕਰ ਪਾਉਂਦਾ ਤਾਂ ਉਹਦੇ ਲਈ ਬਹੁਤ ਔਖਾ ਆ ਇੱਥੇ ਰਹਿਣਾ
0: ਬੜਾ ਕੌੜਾ ਸੱਚ ਜਿਹੜਾ ਤੁਹਾਨੂੰ ਹਜ਼ਮ ਕਰਨਾ ਪੈਂਦਾ
1: ਹਾਂਜੀ ਹਾਂਜੀ ਹਾਂਜੀ ਇੱਕ ਹੋਰ ਸਵਲੀਨ ਜੀ ਮੈਂ ਇੱਕ ਇਸ ਪਲੇਟਫਾਰਮ ਤੇ ਗੱਲ ਸਾਂਝੀ ਕਰਾਂਗਾ ਤੁਸੀਂ ਇੱਥੇ ਰਹਿੰਦੇ ਹੋ ਤੁਸੀਂ ਜ਼ਿਆਦਾ ਦੇਖਦੇ ਹੋਵੋਗੇ ਉੱਥੇ ਅਸੀਂ ਸਾਡੇ ਪਰਿਵਾਰ ਸਾਡੇ ਸੰਯੁਕਤ ਪਰਿਵਾਰ ਸੀ ਇਕੱਠੀਆਂ ਫੈਮਿਲੀਆਂ ਸੀ ਸਾਂਝੀਆਂ ਫੈਮਿਲੀਆਂ ਸੀ ਬੱਚਿਆਂ ਨੂੰ ਬੋਲਣ ਚੱਲਣ 'ਚ ਛੋਟੇ ਹੁੰਦਿਆਂ ਤੋਂ ਕੋਈ ਸਮੱਸਿਆ ਨਹੀਂ ਸੀ ਤੁਸੀਂ ਇੱਥੋਂ ਕੈਨੇਡਾ ਦੇ ਵਿੱਚ ਦੇਖੋ ਬੱਚੇ ਔਟਿਜ਼ਮ ਦਾ ਕਿੰਨੇ ਲੋਕ ਸ਼ਿਕਾਰ ਹੋ ਰਹੇ ਆ ਛੋਟੇ ਬੱਚਾ ਬੋਲਣਾ ਹੀ ਨਹੀਂ ਸਿੱਖ ਰਿਹਾ ਕਿਉਂਕਿ ਉਹਦੇ ਮਾਪਿਆਂ ਕੋਲੇ ਉਹਨੂੰ ਸਮਾਂ ਹੀ ਨਹੀਂ ਦੇਣ ਲਈ ਉੱਥੇ ਕੀ ਸੀ ਕਦੇ ਭੂਆ ਨੇ ਚੱਕ ਲਿਆ ਕਦੇ ਮਾਸੀ ਨੇ ਚੱਕ ਲਿਆ ਕਦੇ ਦਾਦੇ ਨੇ ਦਾਦੀ ਨੇ ਚੱਕ ਲਿਆ ਕਦੇ ਰਾਹ ਜਾਂਦੇ ਨੇ ਕਿਸੇ ਨੇ ਚੱਕ ਲਿਆ ਹਾਂਜੀ ਮਤਲਬ ਤੁਸੀਂ ਕੁਦਰਤੀ ਤੌਰ ਤੇ ਬੋਲਣਾ ਸਿੱਖ ਜਾਂਦੇ ਸੀ ਇੱਥੇ ਤਾਂ ਮੈਂ ਜਦੋਂ ਆਸੇ ਪਾਸੇ ਦੇਖਦਾ ਬਹੁਤ ਸਾਰੇ ਸੁਣਨ ਨੂੰ ਗੱਲਾਂ ਮਿਲਦੀਆਂ ਵੀ ਬੱਚਾ ਔਟਿਜ਼ਮ ਦਾ ਸ਼ਿਕਾਰ ਆ ਜੀ ਬੱਚਾ ਬੋਲ ਨਹੀਂ ਪਾਉਂਦਾ ਇਹੀ ਆ ਬਸ ਵੀ ਬੱਚੇ ਸਿਰਫ ਮੈਨੂੰ ਲੱਗਦਾ ਕਾਰਟੂਨ ਹੀ ਬੱਚਿਆਂ ਨੂੰ ਵੱਡੇ ਕਰ ਰਹੇ ਮਾਪੇ ਤਾਂ ਵੱਡੇ ਨਹੀਂ ਕਰ ਰਹੇ ਜੀ
0: ਉੱਥੇ ਨਾ ਨਿਆਣੇ ਨੇ ਘਰ ਆ ਕੇ ਗਾਲ ਕੱਢਣੀ ਤੇ ਘਰ ਦੇ ਜੀਆਂ ਨੇ ਕਹਿਣਾ ਵੀ ਇਹ ਕਿਹਦੇ ਘਰੋਂ ਸਿੱਖਿਆ ਹੈ ਤੇ ਉਹ ਘਰ ਲੱਭਣਾ
1: ਹਾਂ ਹਾਂ
0: ਇਹ ਫਲਾਣੇ ਬੰਦੇ ਘਰੋਂ ਇਹ ਗੱਲ ਸਿੱਖਿਆ ਸਾਡੇ ਘਰ ਤਾਂ ਹੈ ਹੀ ਨਹੀਂ
1: ਹਾਂ ਹਾਂ ਹਾਂ ਬਿਲਕੁਲ ਬਿਲਕੁਲ ਹਾਂ ਹੁਣ ਤੁਹਾਡੇ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਆ ਹੁਣ ਤੁਹਾਡਾ ਗੀਤ ਸੰਗੀਤ ਹੀ ਬੱਚਿਆਂ ਨੂੰ ਗਾਲਾਂ ਸਿਖਾ ਰਿਹਾ ਜੀ ਹਰ ਤੀਜੇ ਚੌਥੇ ਗੀਤ 'ਚ ਗਾਲਾਂ ਹੋ ਰਹੀਆਂ ਪੇਸ਼ ਕੀ ਕਰੋਗੇ
0: ਵਾਪਸ ਪ੍ਰਭਜੋਤ ਸੋਹੀ ਹੋਰਾਂ ਤੇ ਆਉਂਦੇ ਆ ਇੱਕ ਸਾਇੰਸ ਦਾ ਵਿਦਿਆਰਥੀ ਹੈ ਤੇ ਇੰਗਲਿਸ਼ ਦਾ ਅਧਿਆਪਕ ਹੈ ਉਹ ਕਵਿਤਾਵਾਂ ਲਿਖਦਾ ਹੈ ਉਹ ਲੇਖਕ ਹੈ ਉਹ ਕਹਾਣੀਆਂ ਲਿਖਦਾ ਹੈ ਤੇ ਉਹ ਗੀਤ ਵੀ ਲਿਖਦਾ ਹੈ ਭਾਜੀ ਸਵਾਲ ਮੇਰਾ ਇਹ ਹੈ ਕਿ ਸਭ ਤੋਂ ਸੋਹਣਾ ਅੱਜ ਤੱਕ ਜੋ ਤੁਸੀਂ ਆਪਣਾ ਲਿਖਿਆ ਕਈ ਵਾਰੀ ਆਪਣੀ ਲਿਖੀ ਚੀਜ਼ ਬੜੀ ਪਸੰਦ ਹੁੰਦੀ ਸਾਨੂੰ
1: ਜੀ ਜੀ
0: ਤੁਹਾਨੂੰ ਆਪਣਾ ਲਿਖਿਆ ਅੱਜ ਤੱਕ ਸਭ ਤੋਂ ਸੋਹਣਾ ਕੀ ਲੱਗਦਾ ਹੈ
1: ਮੈਨੂੰ ਆਪਣਾ ਲਿਖਿਆ ਇੱਕ ਨਜ਼ਮ ਸੋਹਣੀ ਲੱਗਦੀ ਹੈ ਜੀ ਜੋ ਹਾਂ ਮਨੁੱਖ ਦੇ ਵਰਤਾਰੇ ਨੂੰ ਵੀ ਉਹ ਸੰਬੋਧਿਤ ਆ ਅਤੇ ਪਿਛਲੇ ਹੀ ਸਮੇਂ ਲਿਖੀ ਆ ਮੈਂ 3-4 ਕੁ ਸਾਲ ਪਹਿਲਾਂ ਹੀ ਮੈਂ ਉਹ ਸਾਰਿਆਂ ਨਾਲ ਸਾਂਝੀ ਕਰਨ ਦੀ ਖੁਸ਼ੀ ਲੈਂਦਾ ਨਜ਼ਮ ਦਾ ਅਨਵਾਨ ਹੈ ਜੀ ਸਦਕੇ ਤੇਰੇ ਹੁਨਰ ਦੇ ਉਹ ਨਜ਼ਮ ਹੈ ਅੱਖਾਂ ਦਿਲ ਦੀ ਜ਼ੁਬਾਨ ਅੱਖਾਂ ਦਿਲ ਦੀ ਜ਼ੁਬਾਨ ਬੁੱਲ ਝੂਠ ਬੋਲਣ ਕੁਫਰ ਤੋਲਣ ਅੱਖਾਂ ਗਵਾਹੀ ਨਾ ਭਰਨ ਅੱਖਾਂ ਦਿਲ ਦੀ ਜ਼ੁਬਾਨ ਬੁੱਲ ਝੂਠ ਬੋਲਣ ਕੁਫਰ ਤੋਲਣ ਅੱਖਾਂ ਗਵਾਹੀ ਨਾ ਭਰਨ ਬੰਦੇ ਦਾ ਝੂਠ ਫੜਿਆ ਜਾਵੇ ਬੰਦੇ ਦਾ ਝੂਠ ਫੜਿਆ ਜਾਵੇ ਜਦ ਅੱਖ ਚੁਗਲੀ ਕਰ ਜਾਵੇ ਬੰਦੇ ਦਾ ਝੂਠ ਫੜਿਆ ਜਾਵੇ ਜਦ ਅੱਖ ਚੁਗਲੀ ਕਰ ਜਾਵੇ ਐਪਰ ਸਦਕੇ ਤੇਰੇ ਹੁਨਰ ਦੇ ਸੱਜਣਾ ਐਪਰ ਸਦਕੇ ਤੇਰੇ ਹੁਨਰ ਦੇ ਸੱਜਣਾ ਬੜੇ ਢੰਗ ਨਾਲ ਕੁਫਰ ਤੋਲ ਲੈਣਾ ਤੂੰ ਤਾਂ ਅੱਖਾਂ ਥਾਣੀ ਵੀ ਝੂਠ ਬੋਲ ਲੈਣਾ ਤੂੰ ਤਾਂ ਅੱਖਾਂ ਥਾਣੀ ਵੀ ਝੂਠ ਬੋਲ ਲੈਣਾ ਸ਼ੁਕਰੀਆ
0: ਬਹੁਤ ਸੋਹਣਾ ਭਾਜੀ ਅੱਜ ਦੀ ਸੱਚਾਈ ਹੈ ਅੱਜ ਕੱਲ ਹਰ ਕੋਈ ਅੱਖਾਂ ਥਾਣੀ ਝੂਠ ਬੋਲਣ ਦੀ ਕੋਸ਼ਿਸ਼ ਕਰਦਾ ਫਿਰ ਕਾਲੀਆਂ ਅਣਕਾਂ ਲਾ ਲੈਂਦੇ ਨੇ
1: ਜੀ ਜੀ
0: ਬਿਲਕੁਲ ਅੱਖਾਂ ਸਾਡੇ ਨਾਲ ਬੂਠਾ ਨਾ
1: ਬੋਲਦੇ ਹਨ ਬਿਲਕੁਲ ਵੀ ਅੱਖਾਂ ਸਾਡੀ ਚੁਗਲੀ ਨਾ ਕਰ ਜਾਣ ਕਿਤੇ
0: ਬਹੁਤ ਸੋਹਣਾ ਭਾਜੀ
1: ਸ਼ੁਕਰੀਆ ਸ਼ੁਕਰੀਆ ਸੁਲੀਨ
0: ਸੋ ਭਾਜੀ ਅੱਜ ਦੇ ਜਿਹੜੇ ਗੀਤਕਾਰ ਨੇ
1: ਜੀ
0: ਜੋ ਲਿਖ ਕੇ ਦਿੰਦੇ ਨੇ ਤੇ ਫਿਰ ਸਿੰਗਰ ਬਿਨਾਂ ਪੜ੍ਹੇ ਮੈਨੂੰ ਲੱਗਦਾ ਉਹ ਗਾ ਵੀ ਦਿੰਦੇ ਨੇ
1: ਜੀ ਜੀ
0: ਤੇ ਫਿਰ ਜਿਹੜੇ ਸਾਡੇ ਵਰਗੇ ਸੋਸ਼ਲ ਮੀਡੀਆ ਯੂਜ਼ ਕਰਦੇ ਨੇ ਤੇ ਉਹ ਫਿਰ ਬਿਨਾਂ ਸੋਚੇ ਸਮਝੇ ਬੜਾ ਬੜਾ ਕੋਈ ਬੜਾ ਟਾਈਮ ਇੱਕ ਗੀਤ ਨੂੰ ਰਿਪੀਟ ਮੋਡ ਤੇ ਲਾ ਕੇ ਤੇ ਮਿਲੀਅਨ ਚ ਅਸੀਂ ਉਹਨਾਂ ਦੇ ਵਿਊਜ਼ ਵੀ ਪਹੁੰਚਾ ਦਿੰਨੇ ਆ
1: ਜੀ ਜੀ
0: ਉਹਨਾਂ ਲਈ ਕੀ ਕਹਿਣਾ ਚਾਹੋਗੇ
1: ਸਵਲੀਨ ਜੀ ਮੈਨੂੰ ਤਾਂ ਇਦਾਂ ਲੱਗਦਾ ਹੁੰਦਾ ਵੀ ਸਾਡੇ ਜਿਹੜੇ ਗੀਤਕਾਰ ਆ ਉਹ ਪੰਜਾਬੀ ਵਿਆਕਰਨ ਤੋਂ ਉੱਕਾ ਹੀ ਅਣਜਾਣ ਨੇ ਜਾਂ ਤੇ ਅਣਜਾਣ ਨੇ ਜਾਂ ਉਹ ਜਾਣ ਬੁੱਝ ਕੇ ਅਜਿਹਾ ਕਰਦੇ ਨੇ ਤੁਸੀਂ ਕਿਸੇ ਗੀਤ ਨੂੰ ਸੁਣ ਲਓ ਉਹਦੇ ਚ ਵਿਆਕਰਨ ਦਾ ਤਾਂ ਮਤਲਬ ਇੰਨਾ ਸੱਤਿਆ ਨਾਸ਼ ਇਹ ਲੋਕ

0: ਕਰਦੇ ਆ ਔਰ ਗੀਤ ਵੀ ਆ ਜਿਹੜੇ ਮੈਨੂੰ ਲੱਗਦਾ ਉਹਦੇ ਸ਼ਬਦਾਂ ਤੇ ਕਿਸੇ ਦਾ ਕੋਈ ਧਿਆਨ ਨਹੀਂ ਹੈ ਗੀਤ ਤੇ ਬਸ ਇੱਕ ਟਿਊਨ ਪ੍ਰਧਾਨ ਆ ਸਾਜ਼ ਇੰਨੇ ਲਾਊਡ ਆ ਵੀ ਆਮ ਬੰਦਾ ਤਾਂ ਜਦੋਂ ਦੇ ਹੁਣ ਰੈਪ ਆਏ ਆ ਇਹ ਆਮ ਬੰਦੇ ਨੂੰ ਤਾਂ ਗੱਲ ਹੀ ਨਹੀਂ ਸਮਝ ਆਉਂਦੀ ਜੀ ਮੈਂ ਤਾਂ ਆਪਦੇ ਕਈ ਵਾਰ ਬੇਟੇ ਨੂੰ ਪੁੱਛਦਾ ਹੁੰਦਾ ਬਈ ਇਹ ਕੀ ਕਹਿ ਰਿਹਾ ਯਾਰ ਮੈਨੂੰ ਤਾਂ ਇਹ ਸਮਝ ਨਹੀਂ ਆ ਰਹੀ ਆ ਮੈਂ ਜਿਵੇਂ ਪਹਿਲਾਂ ਗੱਲ ਕਰਦਾ ਆ ਰਿਹਾ ਮੇਰੇ ਪਿੰਡੋ ਜਸਮਨ ਮੇਰੇ ਨਾਲ ਆਇਆ ਮੇਰਾ ਫਰੈਂਡ ਆ ਅਸੀਂ ਇਹੀ ਡਿਸਕਸ ਕਰਦੇ ਆਉਂਦੇ ਸੀ ਵੀ ਇਹ ਜਿਹੜੇ ਗੀਤ ਕਿਸੇ ਦੇ ਸਮਝ ਹੀ ਨਹੀਂ ਆ ਰਹੇ ਉਹ ਗੀਤ ਕਿਵੇਂ ਲੋਕ ਮਾਣ ਕਿਵੇਂ ਸਕਦੇ ਆ ਫਿਰ ਮੈਨੂੰ ਐਂ ਲੱਗਿਆ ਵੀ ਇੱਕ ਬੀਟ ਹੈ ਸਿਰਫ ਬੀਟ ਦਾ ਆਨੰਦ ਲਿਆ ਜਾ ਰਿਹਾ
1: ਤੁਸੀਂ ਇਹ ਦੇਖੋ
0: ਸ਼ਬਦ ਕੀ ਕਹਿ ਰਹੇ ਆ ਜੀ
1: ਬੀਟ ਨੂੰ ਇੰਨਾ ਇੰਜੋਏ ਕਰਦੇ ਕਿ ਤੁਹਾਡੀ ਬੀਟ ਬਾਲੀਵੁੱਡ ਤੱਕ ਚਲ ਗਈ ਉੱਥੇ ਜਿਹੜਾ ਕਿਸੇ ਨੂੰ ਪਤਾ ਤੁਸੀਂ
0: ਕੀ ਕਹਿ ਰਹੇ ਹਾਂ ਹਾਂ ਹਾਂ ਹਾਂ ਪਰ ਗੀਤ ਸਿਰਫ ਇੱਕ ਬੀਟ ਦਾ ਨਾਂ ਨਹੀਂ ਨਾ ਗੀਤ ਤਾਂ ਕਈ ਚੀਜ਼ਾਂ ਨੂੰ ਰਲਾ ਕੇ ਬਣਦਾ ਆ ਪਰ ਇਹਨਾਂ ਦਾ ਕਿਉਂਕਿ ਮੰਡੀ ਦਾ ਮਾਲ ਆ ਸਵਲੀਨ ਜੀ ਮੰਡੀ ਚ ਉਹ ਇਹੋ ਜਿਹਾ ਮਾਲ ਲਿਆਉਣਾ ਜਿਹੜਾ ਵਿਕ ਰਿਹਾ ਬੱਚੇ ਟੀਨੇਜਰਸ ਇਹੋ ਜਿਹਾ ਸੁਣ ਰਹੇ ਆ ਉਹੋ ਜਿਹਾ ਪੇਸ਼ ਕਰੀ ਜਾ ਰਹੇ
1: ਹਾਂਜੀ
0: ਆਪਾਂ ਕਵਿਤਾਵਾਂ ਦੀ ਗੱਲ ਕਰ ਰਹੇ ਸੀ ਇਹ ਆਈ ਗੀਤ ਗਾ ਰਹੀ ਹੈ ਉਹ ਤੁਸੀਂ ਉਹਨੂੰ ਕਹਿ ਦੋ ਵੀ ਗੀਤ ਗਾ ਮੇਰਾ ਲਿਖਿਆ ਹੋਇਆ ਗੀਤ ਗਾ ਕੇ ਪਤਾ ਨੀ ਹੁਣ ਗਾਹ ਕੀ ਹੋਣਾ ਜੀ
1: ਤੁਸੀਂ ਸੋਈ ਸਾਹਿਬ ਕਹਿੰਦੇ ਵਿਆਕਰਨ ਮੈਂ ਕਹਿੰਦੀ ਇਹਨਾਂ ਨੂੰ ਪ੍ਰੋਨਾਂਸੀਏਸ਼ਨ ਵੀ ਨਹੀਂ ਆਉਂਦੀ ਸਭ ਤੋਂ ਵੱਧ ਗੀਤ ਜਿਹੜੇ ਨੇ ਹਥਿਆਰਾਂ ਤੇ ਜੱਟਾਂ ਤੇ ਬਣੇ ਨੇ
0: ਤੇ
1: ਜੱਟ ਨੂੰ ਕਹਿਣਗੇ ਜੱਟ
0: ਹਾਂ ਹਾਂ
1: ਬਿਲਕੁਲ ਪਤਾ ਹੀ ਨਹੀਂ ਵੀ ਜੱਟ ਤੇ ਜੱਟ ਵਿੱਚ ਕੀ ਜੱਟ ਹੁੰਦੇ ਆ ਨਹੀਂ ਜੱਟ ਹੁੰਦੇ ਆ ਵੀ ਪਹਿਲਾਂ ਤੁਸੀਂ ਜੱਟ ਤੇ ਕਹਿਣਾ ਸਿੱਖ ਲਓ ਇਹਨਾਂ ਬਹੁਤਿਆਂ ਨੂੰ ਪਤਾ ਹੀ ਨਹੀਂ ਐਕਚੁਅਲੀ ਪ੍ਰੋਨਾਂਸੀਏਸ਼ਨ ਔਰ ਲਾ ਕੇ ਜਾ ਕੇ ਖਰੇ ਕੋਈ ਡਰਦਾ ਹੀ ਨਹੀਂ ਦੱਸਦਾ ਵੀ ਭਾਈ ਥੋੜਾ ਸਹੀ ਗੱਲ
0: ਸਵਲੀਨ ਜੀ ਮੈਂ ਸਾਰੀ ਉਮਰ 11ਵੀਂ 12ਵੀਂ ਦੇ ਬੱਚਿਆਂ ਨੂੰ ਪੜ੍ਹਾਇਆ ਉਹ ਇੱਕ ਅਜਿਹੀ ਅਡੋਲੀਸੈਂਟ ਏਜ ਆ ਜਿੱਥੇ ਬੱਚੇ ਦੇ ਵਿਗੜਨ ਦੀ ਬਹੁਤ ਜ਼ਿਆਦਾ ਸੰਭਾਵਨਾ ਬਣ ਜਾਂਦੀ ਹੈ ਔਰ ਬੱਚਾ ਗੀਤ ਸੰਗੀਤ ਤੋਂ ਇੰਨਾ ਪ੍ਰਭਾਵਿਤ ਹੁੰਦਾ ਵੀ ਸਾਡੇ ਜੇ ਬੱਚਿਆਂ ਦੇ ਬੈਗਾਂ ਦੇ ਵਿੱਚੋਂ ਨਸ਼ੇ ਮਿਲ ਰਹੇ ਆ ਸਰਿੰਜਾਂ ਟੀਕੇ ਮਿਲ ਰਹੇ ਆ ਜਾਂ ਹਥਿਆਰ ਮਿਲ ਰਹੇ ਆ ਇਹਦਾ ਇੱਕੋ ਇੱਕ ਕਾਰਨ ਸਾਡਾ ਪੰਜਾਬੀ ਗੀਤ ਸੰਗੀਤ ਆ ਮੈਂ ਤਾਂ ਬੇਵਾਕ ਹੋ ਕੇ ਕਹਿ ਦਿੰਦਾ ਹੁੰਦਾ ਵੀ ਇਹਨੇ ਤੁਹਾਨੂੰ ਜਾਣ ਪਛਾਣ ਕਰਾਈ ਆ ਹਥਿਆਰਾਂ ਦੇ ਨਾਂ ਨਹੀਂ ਸੀ ਜਵਾਕਾਂ ਨੂੰ ਤਾਂ ਪਤਾ ਇਹਨਾਂ ਨੇ ਹੁਣ ਕਈ ਹੀਰੋਆਂ ਨੂੰ ਅਸੀਂ ਸੋਰੀ ਗਾਇਕਾਂ ਨੂੰ ਅਸੀਂ ਹੀਰੋ ਬਣਾ ਲਿਆ ਤੇ ਕਹਿਤਾ ਵੀ ਬਈ ਇਹ ਤਾਂ ਸਾਡੇ ਪੂਜਣ ਯੋਗ ਦੇ ਉਹ ਬੰਦੇ ਆ ਜਿਨ੍ਹਾਂ ਨੇ ਹਥਿਆਰਾਂ ਦੇ ਨਾਂ ਸਾਡੀ ਪੀੜ੍ਹੀ ਤੱਕ ਪਹੁੰਚਾਏ ਆ ਸਾਡੇ ਗੁਰੂਆਂ ਨੇ ਸ਼ਾਸਤਰ ਚੱਕਣ ਨੂੰ ਕਿਹਾ ਸੀ ਕਿਸੇ ਅਨਿਆਏ ਵਿਰੁੱਧ ਇਹੋ ਨਹੀਂ ਸੀ ਕਿਹਾ ਵੀ ਤੁਸੀਂ ਸ਼ੋਬਾਜ਼ੀ ਲਈ ਸ਼ਾਸਤਰਾਂ ਦੀ ਨੁਮਾਇਸ਼ ਕਰ ਦਿਓ ਔਰ 11ਵੀਂ 12ਵੀਂ ਦੇ ਬੱਚਿਆਂ ਨੂੰ ਮੈਂ ਹਮੇਸ਼ਾ ਪੜ੍ਹਾਉਣ ਸਮੇਂ ਇਹੀ ਕਹਿੰਦਾ ਰਿਹਾ ਵੀ ਤੁਹਾਡੇ ਆਈਡੀਅਲ ਭਗਤ ਸਿੰਘ ਵਰਗੇ ਰਾਜਗੁਰੂ ਸੁਖਦੇਵ ਵਰਗੇ ਊਧਮ ਸਿੰਘ ਵਰਗੇ ਅਜਿਹੇ ਹੋਣੇ ਚਾਹੀਦੇ ਨੇ ਨਾ ਕਿ ਤੁਹਾਡੇ ਆਈਡੀਅਲ ਆਹ ਮੂਸੇ ਵਾਲੇ ਹੋਏ ਹੋਰ ਆ ਨੈਕ ਸੁੱਖ ਹੋਰ ਕਿੰਨੇ ਹੋਇਆ ਇਹੋ ਜਿਹੇ ਹੋਣੇ ਚਾਹੀਦੇ ਨੇ ਪਰ ਪਤਾ ਨਹੀਂ ਬੱਚੇ ਉੱਧਰ ਰੁਚਿਤ ਆ ਜੀ
1: ਜੀ ਸੋਈ ਸਾਹਿਬ ਤੁਸੀਂ ਥੋੜੀ ਦੇਰ ਪਹਿਲਾਂ ਹਰਮਨ ਦਾ ਨਾਮ ਲਿਖਿਆ ਸੀ ਹਰਮਨ ਦੀ ਕਲਮ ਵਾਕਿਆ ਹੀ ਬਹੁਤ ਕਮਾਲ ਦੀ ਹੈ
0: ਜੀ ਜੀ
1: ਜਿਹੜੇ ਅੱਜ ਕੱਲ ਦੀ ਜਨਰੇਸ਼ਨ ਆ ਕੁਝ ਲੋਕ ਬਹੁਤ ਸੋਹਣਾ ਲਿਖ ਰਹੇ ਨੇ
0: ਜੀ ਜੀ ਬਿਲਕੁਲ
1: ਤੇ ਕੁਝ ਪਤਾ ਹੀ ਨਹੀਂ ਸਾਨੂੰ ਸਾਡੇ ਕੋਲ ਸ਼ਬਦ ਹੀ ਨਹੀਂ ਹੈਗੇ ਵੀ ਉਹ ਕੀ ਕਰ ਰਹੇ ਨੇ
0: ਜੀ ਬਿਲਕੁਲ
1: ਜਿਹੜੀ ਨਵੀਂ ਪਨੀਰੀ ਪੁੰਗਰ ਰਹੀ ਹੈ ਜੀ ਜਿਹੜੀ ਕਵਿਤਾਵਾਂ ਲਿਖਣਾ ਚਾਹੁੰਦੇ ਨੇ ਜਿਹੜੇ ਲੇਖਕ ਬਣਨਾ ਚਾਹੁੰਦੇ ਨੇ ਜਿਹੜੇ ਗੀਤਕਾਰ ਬਣਨਾ ਚਾਹੁੰਦੇ ਨੇ
0: ਬਸ ਮੈਂ ਹਮੇਸ਼ਾ ਮੈਂ ਤਾਂ ਜੋ ਸਿੱਖਿਆ ਜੀ ਜੋ ਮੈਨੂੰ ਮੇਰੇ ਗੁਰੂਆਂ ਨੇ ਦੱਸਿਆ ਮੈਂ ਹਮੇਸ਼ਾ ਹਰ ਇੱਕ ਨੂੰ ਕਹਿੰਦਾ ਹੁੰਦਾ ਬਈ ਤੁਸੀਂ ਜੇ ਵਧੀਆ ਲਿਖਣਾ ਤਾਂ ਵੱਧ ਤੋਂ ਵੱਧ ਪੜ੍ਹੋ ਜੇ ਤੁਸੀਂ ਵਧੀਆ ਪੜ੍ਹੋਗੇ ਤੁਹਾਨੂੰ ਪਤਾ ਲੱਗੂ ਵੀ ਸਾਡੇ ਸਮਕਾਲੀ ਕੀ ਲਿਖ ਰਿਹਾ ਜਾਂ ਸਾਡੇ ਵਿਰਸੇ 'ਚ ਕੀ ਪਿਆ ਵਾ ਉਹ ਚੀਜ਼ ਪੜ੍ਹੋਗੇ ਤਾਂ ਤੁਹਾਡੀ ਲਿਖਣ ਕਲਾ ਦੇ ਵਿੱਚ ਹੋਰ ਜਿਹੜੀ ਇੱਕ ਮਜ਼ਬੂਤੀ ਆਊਗੀ ਉਹਦੇ 'ਚ ਨਿਖਾਰ ਆਊਗਾ ਬਾਕੀ ਲਿਖਣ ਨੂੰ ਸਿਰਫ ਇੱਕ ਸ਼ੌਂਕ ਨਾ ਲਿਆ ਜਾਵੇ ਲਿਖਣ ਨੂੰ ਇੱਕ ਇੱਕ ਪ੍ਰਤੀਬੱਧ ਹੋ ਕੇ ਜਾਂ ਕਹਿ ਲਓ ਕਿ ਜ਼ਿੰਮੇਵਾਰ ਹੋ ਕੇ ਬੰਦਾ ਲੇਖਣੀ ਕਰੇ ਤਾਂ ਕਿ ਉਹ ਕਿਸੇ ਲੇਖਣੀ ਥੋੜ੍ਹਾ ਬਹੁਤ ਸਮਾਜ ਨੂੰ ਸੁਧਾਰਨ ਵੱਲ ਵੀ ਯਤਨਸ਼ੀਲ ਹੋਵੇ ਤੁਹਾਡੀ
1: ਜੀ ਸੋ ਸਾਹਿਬ ਤੁਸੀਂ ਸਮਾਂ ਕੱਢਿਆ ਸਾਡੇ ਸਟੂਡੀਓ 'ਚ ਆਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ
0: ਸ਼ੁਕਰੀਆ ਸਵਲੀਨ ਜੀ ਬਹੁਤ ਧੰਨਵਾਦ
1: ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦੀ ਮੁਲਾਕਾਤ ਚੰਗੀ ਲੱਗੀ ਹੋਵੇਗੀ ਅਗਲੇ ਪ੍ਰੋਗਰਾਮ ਦੇ ਵਿੱਚ ਨਵੇਂ ਗੈਸਟ ਦੇ ਨਾਲ ਤੇ ਨਵੇਂ ਵਿਸ਼ੇ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ
1: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ ਪੰਜਾਬ ਇੰਸ਼ੋਰੈਂਸ ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ ਪੋਰਟਰੇਟਸ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ

0: ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ ਜਿੱਥੇ ਤੁਸੀਂ ਨਾਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40 ਪਲੱਸ ਡਿਲੀਸ਼ੀਅਸ ਆਈਟਮਸ ਨਾਟ 14 ਇਟਸ 40 40 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7 24 ਘੰਟੇ ਖੁੱਲ੍ਹੇ ਹੁੰਦੇ ਨੇ ਇਹ ਸਭ ਤੋਂ ਖਾਸ ਗੱਲ ਹੈ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ ਇਹਨਾਂ ਦਾ ਫੋਨ ਨੰਬਰ 4039367777 ਹੈ ਜੀ ਮਦਰ ਇੰਡੀਆ ਰੈਸਟੋਰੈਂਟ ਮਾਂ ਦੇ ਹੱਥਾਂ ਵਰਗਾ ਸਵਾਦ
1: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4496 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
4: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
4: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
4: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
4: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
3: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼

0: ਕੰਟਰੀ ਹਿਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
1: ਮਰਸੀਡੀਜ਼ ਬੈਂਜ਼ ਕੰਟਰੀ ਹਿਲਸ
2: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
6: ਓਹ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛ ਨਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
2: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
3: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਰਿਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਅਲਟਰ ਮਨਦੀਪ ਸਿੰਘ ਗਿੱਲ 4036171868।
2: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ। ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ

0: ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਇਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫ਼ਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
3: ਦੂਜੀ ਲੋਕੇਸ਼ਨ 117-7771 Avenue
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835 ਬਾਏ ਬਾਏ

ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਮੰਗਲਵਾਰ ਜੁਲਾਈ ਮਹੀਨੇ ਦੀ 7 ਤਰੀਕ ਸਨ 2026। ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਬਹੁਤ ਸਾਰੀਆਂ ਖਬਰਾਂ 'ਤੇ ਚਰਚਾ ਕਰਨੀ ਆ। 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ। 8 ਵਜੇ ਵੈਸੇ ਮੰਗਲਵਾਰ ਨੂੰ ਜਲਾਲ ਹੋਰਾਂ ਦਾ ਪ੍ਰੋਗਰਾਮ ਹੁੰਦਾ ਹੈ, ਰਸ਼ ਆਵਰ ਵਿਦ ਜਲਾਲ, ਲੇਕਿਨ ਅੱਜ ਉਹ ਹਾਜ਼ਰ ਨਹੀਂ ਹਨ, ਛੁੱਟੀ 'ਤੇ ਨੇ। ਉਹਨਾਂ ਦੀ ਜਗ੍ਹਾ 'ਤੇ ਇੱਕ ਵਿਸ਼ੇਸ਼ ਪ੍ਰੋਗਰਾਮ, ਵਿਸ਼ੇਸ਼ ਗੱਲਬਾਤ ਆਪ ਜੀ ਲਈ ਪੇਸ਼ ਕੀਤੀ ਜਾਵੇਗੀ ਅਤੇ ਰਾਤ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ। ਸਭ ਤੋਂ ਪਹਿਲਾਂ ਪ੍ਰੋਗਰਾਮ ਵਿੱਚ ਮੌਸਮ ਦੀ ਗੱਲ ਕਰਦੇ ਹਾਂ ਜੀ। ਗਰਮੀ ਵਾਲਾ ਮੌਸਮ ਹੈ, 23 ਡਿਗਰੀ ਸੈਲਸੀਅਸ ਹੈ ਅਤੇ 25 ਵਾਂਗ ਮਹਿਸੂਸ ਹੋ ਰਿਹਾ ਧੁੱਪ। ਜੇ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਕੱਲ੍ਹ ਨੂੰ ਹੋਰ ਵੀ ਜ਼ਿਆਦਾ ਗਰਮੀ ਹੋਵੇਗੀ, 28 ਡਿਗਰੀ, ਉਸ ਤੋਂ ਅਗਲੇ ਦਿਨ 24 ਜਾਂ 25, ਉਸ ਤੋਂ ਅਗਲੇ ਦਿਨ 26। ਵੀਕਐਂਡ 'ਤੇ ਵੀ ਗਰਮ ਮੌਸਮ, 27-28 ਡਿਗਰੀ ਸੈਲਸੀਅਸ ਤੱਕ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ ਅਤੇ ਅਗਲਾ ਹਫ਼ਤਾ ਵੀ ਗਰਮ ਮੌਸਮ ਰਹੇਗਾ, ਅਜਿਹਾ ਅਨੁਮਾਨ ਹੈ ਅਤੇ ਜ਼ਿਆਦਾ ਕਰਕੇ ਮੌਸਮ ਦੇ ਖੁਸ਼ਕ ਰਹਿਣ ਦੀ ਹੀ ਸੰਭਾਵਨਾ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮੌਸਮ ਦੇ ਨਾਲ ਸੰਬੰਧਿਤ ਅਸੀਂ ਇੱਕ ਗੱਲਬਾਤ ਵੀ, ਇੱਕ ਖਬਰ ਜਿਹੜੀ ਹੈ ਕਿ ਦੱਖਣੀ ਅਲਬਰਟਾ ਦੇ ਵਿੱਚ ਭਾਰੀ ਬਾਰਿਸ਼ਾਂ ਅਤੇ ਗੜੇਮਾਰੀ ਦੇ ਨਾਲ ਜੋ ਨੁਕਸਾਨ ਹੋਏ ਨੇ ਉਹਦੇ ਬਾਰੇ ਚਰਚਾ ਕਰਾਂਗੇ। ਇਸ ਤੋਂ ਇਲਾਵਾ ਪ੍ਰੋਗਰਾਮ ਵਿੱਚ ਹੋਰ ਬਹੁਤ ਸਾਰੀਆਂ ਖਬਰਾਂ ਨੇ, ਜਿਨ੍ਹਾਂ ਵਿੱਚ ਸਭ ਤੋਂ ਵੱਡੀ ਖਬਰ ਜਿਹੜੀ ਹੈ ਇਸ ਵੇਲੇ ਦੀ, ਅੱਜ ਦੀ, ਉਹ ਅਮਰੀਕਾ, ਕੈਨੇਡਾ, ਇੰਡੀਆ, ਸਪੇਨ ਅਤੇ ਹੋਰ ਕਈ ਮੁਲਕਾਂ ਤੋਂ ਆ ਰਹੀ ਹੈ। ਲਾਸ ਏਂਜਲਸ ਦੇ ਵਿੱਚ ਜਸਟਿਸ ਡਿਪਾਰਟਮੈਂਟ ਜੋ ਹੈ ਜੀ ਅਮਰੀਕਾ ਦਾ, ਉਹਨਾਂ ਵੱਲੋਂ ਵੱਡੇ ਖੁਲਾਸੇ ਕੀਤੇ

ਗਏ ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਤੇ ਸਰੀ ਦੇ ਗੁਰੂ ਨਾਨਕ ਸਾਹਿਬ ਗੁਰਦੁਆਰਾ ਦੇ ਬਾਹਰ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਸੰਬੰਧ ਦੇ ਵਿੱਚ ਹੋਰ ਬਹੁਤ ਖੁਲਾਸੇ ਹੋਏ ਨੇ ਜੋ ਗੱਲਾਂ ਅੱਜ ਤੋਂ ਕੋਈ ਸਮਾਂ ਪਹਿਲਾਂ ਜਸਟਿਨ ਟਰੂਡੋ ਹੋਰਾਂ ਨੇ ਕੀਤੀਆਂ ਸੀ ਉਸੇ ਤਰ੍ਹਾਂ ਦੀਆਂ ਰਿਪੋਰਟਸ ਫਿਰ ਸਾਹਮਣੇ ਆ ਰਹੀਆਂ ਨੇ ਲਾਰੈਂਸ ਬਿਸ਼ਨੋਈ ਗੈਂਗ ਗੋਲਡੀ ਬਰਾਡ ਗੈਂਗ ਵੱਡੀ ਗਿਣਤੀ ਵਿੱਚ ਮੁੰਡੇ ਫੜੇ ਗਏ ਨੇ ਜੀ ਤਕਰੀਬਨ 2 ਦਰਜਨ ਤੋਂ ਵੀ ਜ਼ਿਆਦਾ ਇਹਦੇ ਬਾਰੇ ਵਿਸਥਾਰਿਤ ਰਿਪੋਰਟ ਆਪ ਜੀ ਨਾਲ ਸਾਂਝੀ ਕਰਾਂਗੇ ਅਜੇ ਰਿਪੋਰਟ ਇਹੋ ਬਣ ਕੇ ਉੱਭਰ ਕੇ ਸਾਹਮਣੇ ਆ ਰਹੀ ਹੈ ਆਉਣ ਵਾਲੇ ਦਿਨਾਂ ਵਿੱਚ ਹੋਰ ਜ਼ਿਆਦਾ ਪਰਤਾਂ ਇਸ ਦੀਆਂ ਖੁੱਲਣਗੀਆਂ ਇਸ ਦੇ ਬਾਰੇ ਵਿਸਥਾਰਿਤ ਚਰਚਾ ਅੱਜ ਦੇ ਪ੍ਰੋਗਰਾਮ ਵਿੱਚ ਵੀ ਕਰਾਂਗੇ ਇਸ ਤੋਂ ਇਲਾਵਾ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇਮੀਗ੍ਰੇਸ਼ਨ ਸਕੀਮ ਜਿਸ ਦੇ ਤਹਿਤ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੱਖਾਂ ਡਾਲਰਾਂ ਦਾ ਚੂਨਾ ਲਾਇਆ ਗਿਆ ਉਸ ਦੇ ਵਿੱਚ ਕਈ ਕ੍ਰਿਮੀਨਲ ਚਾਰਜਿਸ ਲਾਏ ਨੇ ਅਤੇ ਭਾਰਤੀ ਮੂਲ ਦੇ ਬੰਦੇ ਫੜੇ ਗਏ ਨੇ ਮਾਰਕ ਕਾਰਨੀ ਨਾਟੋ ਸੰਮੇਲਨ ਦੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਹੋਏ ਨੇ ਯੂਰਪ ਦੇ ਦੌਰੇ 'ਤੇ ਨੇ ਉੱਥੇ ਉਹਨਾਂ ਨੇ ਜਰਮਨ ਨਾਰਵੇ ਇੱਕ ਕੰਪਨੀ ਦੇ ਨਾਲ ਵੱਡਾ ਸਮਝੌਤਾ ਕੀਤਾ ਹੈ ਜਿਸ ਦੇ ਤਹਿਤ ਪਣਡੁੱਬੀਆਂ ਜਿਹੜੀਆਂ ਹਨ ਕੈਨੇਡਾ ਦੀ ਨੇਵੀ ਵਾਸਤੇ ਉਹਨਾਂ ਕੋਲੋਂ ਲਈਆਂ ਜਾਣਗੀਆਂ ਅਤੇ ਕੈਨੇਡਾ ਦਾ ਟਰੇਡ ਸਰਪਲਸ 4 ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ 'ਤੇ ਮਈ ਵਿੱਚ ਗਿਆ ਹੈ ਜੋ ਕਿ ਯੂ ਐੱਸ ਏ ਨੂੰ ਬਹੁਤ ਐਕਸਪੋਰਟਸ ਗਏ ਨੇ ਬੜੀ ਹੈਰਾਨੀ ਵਾਲੀ ਖਬਰ ਹੈ ਚਰਚਾ ਕਰਾਂਗੇ ਇਹਦੇ 'ਤੇ ਉੱਧਰ ਮਾਰਕ ਕਾਰਨੀ ਨੇ ਇੱਕ ਕੰਜ਼ਰਵੇਟਿਵ ਐੱਮ ਪੀ ਨੂੰ ਸੈਨੇਟ ਦੇ ਵਿੱਚ ਨਿਯੁਕਤ ਕੀਤਾ ਹੈ ਅਤੇ ਆਪਣਾ ਸਲਾਹਕਾਰ ਵੀ ਨਿਯੁਕਤ ਕੀਤਾ ਹੈ ਇਸ ਦੇ ਨਾਲ ਹੀ ਖਬਰ ਕਿ ਬਹੁਤ ਸਾਰੇ ਕੈਨੇਡੀਅਨ ਨਿਰਮਾਤਾ ਮੈਨੂਫੈਕਚਰਰ ਜਿਹੜੇ ਨੇ ਜੀ ਉਹ ਅਮਰੀਕਾ ਵੱਲ ਨੂੰ ਮੂਵ ਕਰਨ ਦਾ ਸੋਚ ਰਹੇ ਨੇ ਕਿਉਂਕਿ ਵਪਾਰਕ ਦਬਾਅ ਬਹੁਤ ਜ਼ਿਆਦਾ ਹੈ ਸੈਪਰੇਟਿਸਟ ਰੈਫਰੈਂਡਮ ਪਟੀਸ਼ਨ ਜਿਹੜੀ ਹੈ ਜੀ ਉਹਦੇ 'ਤੇ ਸਿਗਨੇਚਰ ਜਿਹੜੇ ਹੋਏ ਨੇ ਦਸਤਖਤ ਹੋਏ ਨੇ ਉਹਨਾਂ ਦੀ ਜਾਂਚ ਹੋਵੇਗੀ ਵੈਰੀਫਾਈ ਕੀਤਾ ਜਾਵੇਗਾ ਇਲੈਕਸ਼ਨਜ਼ ਅਲਬਰਟਾ ਵੱਲੋਂ ਰੋਜਰਸ ਕੰਪਨੀ ਵੱਲੋਂ ਰੋਜਰਸ ਕਮਿਊਨੀਕੇਸ਼ਨ ਵੱਲੋਂ 2 ਵੱਡੇ ਰੇਡੀਓ ਸਟੇਸ਼ਨ ਬੰਦ ਕਰਨ ਦਾ ਐਲਾਨ ਕਰਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਵੈਨਕੂਵਰ ਅਤੇ ਇੱਕ ਕੈਲਗਰੀ ਦਾ ਪ੍ਰਮੁੱਖ ਸਟੇਸ਼ਨ ਹੈ ਹੋਰ ਖਬਰਾਂ ਦੇ ਵਿੱਚ ਸਾਡੀਆਂ ਕੁਛ ਲੋਕਲ ਖਬਰਾਂ ਨੇ ਜਿਨ੍ਹਾਂ 'ਤੇ ਚਰਚਾ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਇਸ ਤੋਂ ਪਹਿਲਾਂ ਕਿ ਖਬਰਾਂ 'ਤੇ ਚਰਚਾ ਕਰੀਏ ਪ੍ਰੋਗਰਾਮ ਦੇ ਵਿੱਚ ਸਪੋਂਸਰਾਂ ਬਾਰੇ ਦੱਸ ਦਈਏ ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਲਈ 587-832-1208 'ਤੇ ਸੰਪਰਕ ਕਰ ਲਓ 5878321208 ਸੋਨਿਕ ਇੰਸ਼ੋਰੈਂਸ ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਜਿਹੜੀ ਹੈ ਜੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਆਪ ਜੀ ਦੀ ਮਦਦ ਕਰ ਸਕਦੀ ਹੈ ਸੇਵਾਵਾਂ ਦਿੰਦੀ ਹੈ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਹੋਮ ਕੇਅਰ ਸਰਵਿਸਿਜ ਇਹ ਦਿੰਦੇ ਨੇ ਪੰਜਾਬੀ ਹਿੰਦੀ ਉਰਦੂ ਦੇ ਵਿੱਚ ਅਗਰ ਤੁਹਾਡੇ ਬਜ਼ੁਰਗ ਸਰਵਿਸਿਜ਼ ਲੈਣਾ ਚਾਹੁੰਦੇ ਨੇ ਤਾਂ ਬਿਲਕੁਲ ਆਪਣੀ ਬੋਲੀ ਵਿੱਚ ਸਰਵਿਸਿਜ਼ ਮਿਲਣਗੀਆਂ ਬਿੱਲ ਸਰਕਾਰ ਨੂੰ ਭੇਜਿਆ ਜਾਵੇਗਾ 825-760-0983 8257600983 ਓਐਸਏ ਸਮਾਈਲ ਮੈਡੀਕਲ ਕਲੀਨਿਕ ਜੋ ਕਿ ਸਨਰਿਜ ਏਰੀਆ ਦੇ ਵਿੱਚ ਹੈ ਕੋਈ ਅਪੁਆਇੰਟਮੈਂਟ ਦੀ ਜ਼ਰੂਰਤ ਨਹੀਂ ਹੈ ਐਕਸਪਰਟ ਡਾਕਟਰ ਨੇ ਨਵੇਂ ਪੇਸ਼ੈਂਟਸ ਵੀ ਲੈ ਜਾ ਰਹੇ ਨੇ 6 ਦਿਨ ਖੁੱਲ੍ਹਦੇ ਨੇ ਹਫ਼ਤੇ ਦੇ 587-617-4496 5876174696 ਓਐਸਐਸ ਸਮਾਈਲ ਮੈਡੀਕਲ ਕਲੀਨਿਕ ਬਿਲਕੁਲ ਕੋਈ ਅਪੁਆਇੰਟਮੈਂਟ ਦੀ ਲੋੜ ਨਹੀਂ ਹੈ ਅਤੇ ਨਵੇਂ ਪੇਸ਼ੈਂਟਸ ਵੀ ਲੈ ਜਾ ਰਹੇ ਨੇ ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ ਮਰਸੀਡੀਜ਼ ਬੈਂਜ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਅਤੇ ਇਹ ਹੈ ਜੀ ਨੌਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਦੇ ਉੱਪਰ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ 403-903-6657 4039036757 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਸੁਪਰਵਿਜ਼ਨ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ ਫੋਨ ਹੈ 403-404-3500 4034-4350 ਮਦਰ ਇੰਡੀਆ ਰੈਸਟੋਰੈਂਟ ਜਿੱਥੇ ਕਿ 24 ਘੰਟੇ

ਅਤੇ ਦਿਨ ਆਪ ਜੀ ਦੀ ਸੇਵਾ ਵਿੱਚ ਟੀਮ ਤਿਆਰ ਰਹਿੰਦੀ ਹੈ ਜੀ ਮਦਰ ਇੰਡੀਆ ਰੈਸਟੋਰੈਂਟ ਜਿੱਥੇ ਬਫੇ ਦੇ ਵਿੱਚ ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਤੋਂ 4 ਵਜੇ ਤੱਕ 40 ਤੋਂ ਵੱਧ ਆਈਟਮ ਹੁੰਦੀਆਂ ਨੇ ਤੇ ਖੁੱਲ੍ਹਾ ਡੁੱਲਾ ਮਾਹੌਲ ਹੈ ਬੈਠ ਕੇ ਤੁਸੀਂ ਪਰਿਵਾਰ ਨਾਲ ਖਾਣਾ ਖਾਣ ਜਾਂਦੇ ਹੋ ਤੇ ਬਕਾਇਦਾ ਤੁਹਾਨੂੰ ਵਧੀਆ ਫੀਲਿੰਗ ਆਵੇਗੀ 24 ਘੰਟੇ 7 ਦਿਨ ਖੁੱਲ੍ਹਦਾ ਤੇ ਸਿਟੀਸਕੇਪ ਲੈਂਡਿੰਗ ਦੇ ਵਿੱਚ ਹੈ ਜੀ ਇਹ ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਹੈ ਜਿੱਥੋਂ ਕਿ ਤੁਸੀਂ ਸਿਰਫ $7 ਦੇ ਵਿੱਚ 2 ਪਾਸਪੋਰਟ ਫੋਟੋਆਂ ਤੁਹਾਨੂੰ ਮਿਲਣਗੀਆਂ ਇਸ ਤੋਂ ਇਲਾਵਾ ਬੱਚਿਆਂ ਦੀਆਂ ਫੋਟੋ ਫੈਮਿਲੀ ਫੋਟੋ ਸਾਰੀ ਜਿਹੜੀਆਂ ਹਨ ਜੀ ਆਪ ਜੀ ਨੂੰ ਮਿਲਣਗੀਆਂ ਤੁਸੀਂ ਉਹਨਾਂ ਕੋਲੋਂ ਲੈ ਸਕਦੇ ਹੋ ਫੈਮਿਲੀ ਫੋਟੋ ਅਤੇ ਗੁੱਡ ਡੀਲਸ ਅਤੇ ਤੁਸੀਂ ਬਿਜ਼ਨਸ ਹੈੱਡਸ਼ਾਟਸ ਜਾਂ ਗ੍ਰੈਜੂਏਸ਼ਨ ਫੋਟੋ ਵੀ ਕਰਵਾਉਣੀਆਂ ਹੋਣ ਅਤੇ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਆਪ ਜੀ ਨੂੰ ਕਰਕੇ ਦੇਣਗੇ ਪਰ ਪਾਸਪੋਰਟ ਫੋਟੋ ਸਿਰਫ $7 ਦੇ ਵਿੱਚ ਵਧੀਆ ਕੁਆਲਿਟੀ ਦੇ ਵਿੱਚ ਆਪ ਜੀ ਨੂੰ ਦੇਣਗੇ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨੌਰਥ ਈਸਟ ਕੈਲਗਰੀ ਅਤੇ ਪ੍ਰੋਗਰਾਮ ਦੇ ਵਿੱਚ ਅਸੀਂ ਜੋ ਮੌਸਮ ਦੇ ਲਿਹਾਜ਼ ਨਾਲ ਜਿਹੜੀ ਗੱਲ ਕੀਤੀ ਸੀ ਕਿ ਇੱਕ ਪਾਸੇ ਤਾਂ ਗਰਮ ਮੌਸਮ ਕੈਲਗਰੀ ਸ਼ਹਿਰ ਦੇ ਵਿੱਚ ਇਸ ਵੇਲੇ ਹੈ ਲੇਕਿਨ ਕਈ ਜਗ੍ਹਾ 'ਤੇ ਦੱਖਣੀ ਅਲਬਰਟਾ ਦੇ ਵਿੱਚ ਤੇਜ਼ ਬਾਰਿਸ਼ ਭਾਰੀ ਬਾਰਿਸ਼ ਅਤੇ ਗੜੇਮਾਰੀ ਨਾਲ ਫਸਲਾਂ ਦਾ ਨੁਕਸਾਨ ਹੋਇਆ ਅਤੇ ਵੀਕਐਂਡ 'ਤੇ ਜਿਹੜੀਆਂ ਫਸਲਾਂ ਲਹਿ ਲਹਾ ਰਹੀਆਂ ਸੀ ਅਤੇ ਉਹ ਵਧੀਆ ਸਭ ਕੁਛ ਚੱਲ ਰਿਹਾ ਸੀ ਅਤੇ ਕਈ ਏਰੀਆਜ਼ ਦੇ ਵਿੱਚ ਦੱਖਣੀ ਅਲਬਰਟਾ ਦੇ ਵਿੱਚ ਉਹਦੇ ਨਾਲ ਨੁਕਸਾਨ ਹੋਇਆ ਅਤੇ ਬਹੁਤ ਸਾਰੇ ਕਿਸਾਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਅਤੇ ਹੋਰ ਤਰੀਕੇ ਨਾਲ ਜਿਹੜੀਆਂ ਫੋਟੋਜ਼ ਸੀ ਉਹ ਸ਼ੇਅਰ ਕੀਤੀਆਂ ਕੁਛ ਸਟੋਰਮ ਦੇ ਬਾਰੇ ਜੋ ਰਿਪੋਰਟਸ ਸੀਗੀਆਂ ਸਟੋਰਮ ਚੇਜ਼ ਕਰਨ ਵਾਲੇ ਵਿਅਕਤੀ ਸੀ ਉਹਨਾਂ ਨੇ ਵੀ ਰਿਪੋਰਟਸ ਦਿੱਤੀਆਂ ਕਿ ਬੜੇ ਪ੍ਰੀਟੀ ਵਾਇਲਡ ਸੀਨਸ ਉਹਨਾਂ ਨੇ ਲਫ਼ਜ਼ ਵਰਤਿਆ ਇਸ ਲਈ ਅਤੇ ਸਮਰ ਸਟੋਰਮ ਸੀਜ਼ਨ ਨੂੰ ਕਾਫ਼ੀ ਐਕਟਿਵ ਸਟਾਰਟ ਮਿਲਿਆ ਸੋ ਪਿਛਲੇ ਸਾਲ ਇਸੇ ਤਰ੍ਹਾਂ ਸਟੋਰਮ ਜਿਹੜੇ ਆਏ ਸੀ ਉਹਨਾਂ ਨੇ 200 ਕਿਲੋਮੀਟਰ ਦਾ ਇੱਕ ਏਰੀਆ ਜਿਹੜਾ ਸੀ ਵੈਸਟ ਈਸਟ ਜਿਹੜਾ ਕਰੋਪਲੈਂਡ ਈਸਟ ਵਰਲਡ ਕੈਲਗਰੀ ਤੋਂ ਜਿਹੜਾ ਸੀ ਉਹ ਸਸਕਟੂਨ ਤੱਕ ਗਿਆ ਉਸਨੇ ਕਾਫ਼ੀ ਸਾਰਾ ਨੁਕਸਾਨ ਕੀਤਾ ਸੀ ਇੱਕ ਪੱਟੀ ਜਿਹੀ ਲੰਬੀ ਉਸ ਵਿੱਚ ਬਹੁਤ ਨੁਕਸਾਨ ਕਰ ਦਿੱਤਾ ਸੀ ਸੋ ਇਸ ਵਾਰੀ ਇਹ ਦੱਖਣੀ ਅਲਬਰਟਾ ਦੇ ਵਿੱਚ ਇਹ ਇਸ ਤਰ੍ਹਾਂ ਦਾ ਨੁਕਸਾਨ ਵੇਖਣ ਨੂੰ ਮਿਲਿਆ ਲੇਕਿਨ ਅੱਗੇ ਕੀ ਹੋਵੇਗਾ ਇਹਦੇ ਬਾਰੇ ਪਤਾ ਨਹੀਂ ਹੈ ਅਸੀਂ ਆਪ ਜੀ ਨੂੰ ਅਪਡੇਟ ਰੱਖਾਂਗੇ ਖੈਰ ਗੱਲ ਮੌਸਮ ਦੀ ਤਾਂ ਹੈ ਲੇਕਿਨ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਿਹੜੀ ਹੈ ਜੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਔਰ ਇਸਨੇ ਹਲਚਲ ਮਚਾ ਦਿੱਤੀ ਹੈ ਅੰਤਰਰਾਸ਼ਟਰੀ ਖਬਰ ਹੈ ਪੂਰੀ ਦੁਨੀਆ ਖਾਸ ਤੌਰ 'ਤੇ ਅਮਰੀਕਾ ਕੈਨੇਡਾ ਅਤੇ ਭਾਰਤੀ ਭਾਈਚਾਰੇ ਦੇ ਵਿੱਚ ਇਸ ਵੇਲੇ ਇਸ ਚੀਜ਼ ਦੀ ਚਰਚਾ ਹੈ ਅਮਰੀਕਾ ਦੇ ਨਿਆਂ ਵਿਭਾਗ US ਡਿਪਾਰਟਮੈਂਟ ਆਫ ਜਸਟਿਸ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ ਉਸ ਵਿੱਚ ਭਾਰਤ ਵਿੱਚ ਬੇਸ ਸੰਗਠਿਤ ਅਪਰਾਧਿਕ ਗੈਂਗ ਜਿਹੜੇ ਨੇ ਇੰਡੀਆ ਦੇ ਵਿੱਚ ਬੇਸਡ ਔਰਗਨਾਈਜ਼ਡ ਕ੍ਰਾਈਮ ਗੈਂਗ ਨੇ ਉਹਨਾਂ ਦੇ ਖਿਲਾਫ਼ ਇੱਕ ਬਹੁਤ ਵੱਡੀ ਅੰਤਰਰਾਸ਼ਟਰੀ ਕਾਰਵਾਈ ਕੀਤੀ ਗਈ ਹੈ ਅਮਰੀਕਾ ਕੈਨੇਡਾ ਅਤੇ ਯੂਰਪ ਵਿੱਚ ਸਾਂਝੇ ਤੌਰ 'ਤੇ ਚਲਾਏ ਗਏ ਆਪਰੇਸ਼ਨ ਹਾਰਡ ਬਾਲ ਦੇ ਤਹਿਤ ਦੁਨੀਆ ਭਰ ਵਿੱਚੋਂ 24 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਸ ਵਿੱਚ ਵੱਡੀ ਖਬਰ ਇਹ ਹੈ ਕਿ ਇਸ ਦਾ ਸਿੱਧਾ ਸੰਬੰਧ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੂਨ 2023 ਨੂੰ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਦੇ ਬਾਹਰ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਨਾਲ ਵੀ ਜੋੜਿਆ ਜਾ ਰਿਹਾ ਹੈ ਲੋਰੈਂਸ ਬਿਸ਼ਨਾਈ ਅਤੇ ਗੋਲਡੀ ਬਰਾਡ ਦਾ ਗੈਂਗ ਜਿਹੜਾ ਹੈ ਉਹਦੇ ਬਾਰੇ ਕੁਛ ਚਰਚੇ ਹੋਏ ਨੇ ਅਤੇ ਉਹਨਾਂ 'ਤੇ ਵੱਡੇ ਇਲਜ਼ਾਮ ਜਿਹੜੇ ਨੇ ਇਸ US ਡਿਪਾਰਟਮੈਂਟ ਆਫ ਜਸਟਿਸ ਦੀ ਅਨਸੀਲ ਕੀਤੀ ਗਈ ਰਿਪੋਰਟ ਦੇ ਵਿੱਚ ਲਾਏ ਗਏ ਨੇ ਦਸਤਾਵੇਜ਼ਾਂ ਦੇ ਮੁਤਾਬਕ ਭਾਰਤ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਬੰਦ ਬਦਨਾਮ ਗੈਂਗਸਟਰ ਲੋਰੈਂਸ ਬਿਸ਼ਨੋਈ ਜਿਸ ਦੀ ਉਮਰ 33 ਸਾਲ ਦੱਸੀ ਜਾਂਦੀ ਹੈ ਅਤੇ ਉਸਦੇ ਕੈਨੇਡਾ ਬੈਠੇ ਸਾਥੀ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾਡ ਖਿਲਾਫ ਚਾਰਜਸ਼ੀਟ ਹੈ ਲੇਕਿਨ ਇੱਥੇ ਇਹ ਕਲੀਅਰ ਨਹੀਂ ਹੋ ਸਕਿਆ ਕਿ ਕੀ ਗੋਲਡੀ ਬਰਾਡ ਹਿਰਾਸਤ ਵਿੱਚ ਹੈ ਲੇਕਿਨ ਖਬਰ ਦੀ ਵਿਸਥਾਰ ਦੇ ਵਿੱਚ ਜਾਇਆ ਜਾਵੇ ਤਾਂ ਇਹੋ ਹੀ ਸਾਹਮਣੇ ਆਉਂਦਾ ਕਿ ਗੋਲਡੀ ਬਰਾਡ ਅਜੇ ਫਰਾਰ ਹੈ ਅਤੇ ਇਲਜ਼ਾਮ ਇਹ ਹੈ ਕਿ ਜੇਲ੍ਹ ਦੇ ਵਿੱਚੋਂ ਲੋਰੈਂਸ ਬਿਸ਼ਨੋਈ ਨੇ ਫੋਨਾਂ ਦੀ ਵਰਤੋਂ ਕਰਕੇ ਅੰਤਰਰਾਸ਼ਟਰੀ ਪੱਧਰ 'ਤੇ ਕਤਲ ਫਰੋਤੀਆਂ ਅਤੇ ਡਰੱਗ ਸਮਗਲਿੰਗ ਦਾ ਵੱਡਾ ਨੈੱਟਵਰਕ ਚਲਾਇਆ

ਤੇ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਹੁਕਮ ਵੀ ਇਹਨਾਂ ਨੇ ਹੀ ਸੁਣਾਇਆ ਸੀ। ਇਹ ਕੁੱਲ 37 ਮੁਲਜ਼ਮ ਜਿਹੜੇ ਨੇ ਜੀ, ਇਹਨਾਂ ਖਿਲਾਫ 3 ਵੱਖਰੀ ਵੱਖਰੀ ਇੰਡਿਕਟਮੈਂਟ ਦਰਜ ਕੀਤੀਆਂ ਗਈਆਂ, ਜਿਨ੍ਹਾਂ 'ਚੋਂ 24 ਜਣਿਆਂ ਨੂੰ ਫੜਿਆ ਗਿਆ। 11 ਮੁਲਜ਼ਮਾਂ ਨੂੰ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚੋਂ ਅਤੇ 3 ਮੁਲਜ਼ਮਾਂ ਨੂੰ ਕੈਨੇਡਾ ਵਿੱਚ ਅਤੇ ਬਾਕੀ ਗ੍ਰਿਫਤਾਰੀਆਂ ਯੂਰਪ ਵਿੱਚ ਅਤੇ ਕਈ ਹੋਰ ਜਗ੍ਹਾ 'ਤੇ ਹੋਈਆਂ ਨੇ। ਹੋਰ ਇਸ ਵਿਸਥਾਰ ਦੇ ਬਾਰੇ ਜਾਰੀ ਰੱਖਾਂਗੇ ਅਸੀਂ। ਅਮਰੀਕੀ ਜਾਂਚ ਏਜੰਸੀਆਂ ਦੇ ਮੁਤਾਬਕ ਇਹ ਜਿਹੜਾ ਗੈਂਗ ਆ ਜੀ, ਇੰਟਰਨੈਟ ਅਤੇ ਸੋਸ਼ਲ ਮੀਡੀਆ ਰਾਹੀਂ ਅਮਰੀਕਾ ਅਤੇ ਕੈਨੇਡਾ ਵਿੱਚ ਨੌਜਵਾਨਾਂ ਨੂੰ ਭਰਤੀ ਕਰਦੇ ਨੇ। ਪਬਲਿਕ ਵਿੱਚ ਲਾਰੈਂਸ ਬਿਸ਼ਨੋਈ ਖੁਦ ਨੂੰ ਜਿਹੜਾ ਇੱਕ ਧਾਰਮਿਕ ਇਨਸਾਨ ਵਜੋਂ ਪੇਸ਼ ਕਰਦਾ, ਦੇਸ਼ ਭਗਤ ਵੀ ਕਹਾਉਂਦਾ, ਪਰ ਪਰਦੇ ਪਿੱਛੇ ਕਈ ਦੇਸ਼ਾਂ ਵਿੱਚ ਹਿੰਸਾ, ਡਰ ਅਤੇ ਐਕਸਟੋਰਸ਼ਨ ਫਰੌਤੀਆਂ ਦਾ ਧੰਦਾ ਚਲਾ ਰਿਹਾ ਇਸ ਰਿਪੋਰਟ ਦੇ ਮੁਤਾਬਕ। ਅਮਰੀਕਾ ਦੇ ਵਿੱਚ ਅਟਾਰਨੀ ਆਫਿਸ ਵੱਲੋਂ ਕਿਹਾ ਗਿਆ ਕਿ ਸਾਂਝੀ ਕਾਰਵਾਈ ਰਾਹੀਂ ਅਸੀਂ ਉਸ ਨੈੱਟਵਰਕ ਨੂੰ ਤੋੜਿਆ ਜੋ ਅਮਰੀਕਾ ਅਤੇ ਕੈਨੇਡਾ ਵਿੱਚ ਵਸਦੇ ਭਾਰਤੀ ਭਾਈਚਾਰੇ ਨੂੰ ਬੰਦੂਕ ਦੀ ਨੋਕ 'ਤੇ ਡਰਾ ਰਿਹਾ ਸੀ। ਕਤਲੋ ਗਾਰਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਸੀ ਅਤੇ ਫਰੌਤੀਆਂ ਉਗਰਾਈਆਂ ਜਾ ਰਹੀਆਂ ਸੀ। ਸੋ ਕੈਨੇਡਾ ਅਤੇ ਅਮਰੀਕਾ ਦੀਆਂ ਜਾਂਚ ਏਜੰਸੀਆਂ ਵੱਲੋਂ ਸਾਂਝੇ ਤੌਰ 'ਤੇ ਚਲਾਏ ਗਏ ਆਪਰੇਸ਼ਨ ਹਾਰਡ ਬਾਲ ਦੇ ਤਹਿਤ 3 ਵੱਖ ਵੱਖ ਚਾਰਜਸ਼ੀਟਾਂ ਦਾਇਰ ਕੀਤੀਆਂ ਗਈਆਂ। ਜਿਹੜੇ ਨਾਮ ਇਸ ਵਿੱਚ ਆਏ ਨੇ, ਜਿਹੜੇ ਮਾਸਟਰ ਮਾਇੰਡ ਦੇ ਤੌਰ 'ਤੇ ਲਾਰੈਂਸ ਬਿਸ਼ਨੋਈ, ਜੋ ਕਿ ਜਿਵੇਂ ਦੇ ਬਾਰੇ ਪਹਿਲਾਂ ਦੱਸਿਆ ਕਿ ਇਨਕ੍ਰਿਪਟਡ ਐਪਸ ਵਰਤੋਂ ਕੀਤੀਆਂ ਜਾਂਦੀਆਂ, ਜਿਵੇਂ ਸਾਡੀ ਵਟਸਐਪ ਵੀ ਅਸੀਂ ਯੂਜ਼ ਕਰਦੇ ਹਾਂ, ਇਨਕ੍ਰਿਪਟਡ ਇਸ ਵਿੱਚ ਕੀਤਾ ਗਿਆ ਮੈਸੇਜ, ਜੋ ਭੇਜਦਾ ਉਹਨੂੰ ਪਤਾ ਹੁੰਦਾ, ਜਿਸ ਨੂੰ ਭੇਜਿਆ ਜਾਂਦਾ ਉਹਨੂੰ ਪਤਾ ਹੁੰਦਾ, ਅਤੇ ਵਿਚਕਾਰ ਉਸਨੂੰ ਕੋਈ ਦੇਖ ਨਹੀਂ ਸਕਦਾ। ਦੂਸਰਾ ਨਾਮ ਇਸ ਵਿੱਚ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਹੈ ਅਤੇ ਉਸਦਾ ਸਾਥੀ ਹੈ ਜਾਂ ਲੈਫਟੀਨੈਂਟ ਕਿਹਾ ਗਿਆ ਉਸਨੂੰ, ਤੋ ਜੋ ਵਿਦੇਸ਼ਾਂ ਵਿੱਚ ਬੈਠ ਕੇ ਅੰਤਰਰਾਸ਼ਟਰੀ ਨੈੱਟਵਰਕ ਨੂੰ ਓਪਰੇਟ ਕਰਦਾ ਹੈ ਅਤੇ ਨਿੱਜਰ ਕਤਲਕਾਂਡ ਦੇ ਵਿੱਚ ਸਾਜਿਸ਼ ਦੇ ਵਿੱਚ ਬਰਾਬਰ ਦਾ ਹਿੱਸੇਦਾਰ ਹੈ। ਹੁਣ ਫੰਡਿੰਗ ਜਿਹੜੀ ਹੈ ਇਸ ਨੂੰ ਕਿਵੇਂ ਆਉਂਦੀ ਹੈ ਅਤੇ ਡਰੱਗ ਸਮਗਲਿੰਗ ਜਿਹੜੀ ਹੈ ਉਹ ਕਿਵੇਂ ਹੁੰਦੀ ਹੈ, ਟ੍ਰੈਫਿਕਿੰਗ ਕਿਵੇਂ ਹੁੰਦੀ ਹੈ, ਇਸ ਲਈ ਅਨਮੋਲ ਬਿਸ਼ਨੋਈ, ਜਿਸ ਨੂੰ USA ਦੇ ਨਬਰਾਸਕਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਲਾਰੈਂਸ ਦਾ ਛੋਟਾ ਭਰਾ, ਜਾਂਚ ਦੇ ਮੁਤਾਬਕ 2024 ਵਿੱਚ ਲਾਰੈਂਸ ਅਤੇ ਗੋਲਡੀ ਬਰਾਡ ਦੇ ਨਾਲ ਮਿਲ ਕੇ ਅਲਮੋਲ ਨੇ ਕੈਲੀਫੋਰਨੀਆ ਰਾਹੀਂ ਕੈਨੇਡਾ ਭੇਜੀ ਜਾ ਰਹੀ 49 ਕਿਲੋ ਕੋਕੇਨ ਦੀ ਖੇਪ ਜਿਹੜੀ ਆ ਉਸਦੀ ਸਰਪ੍ਰਸਤੀ ਨਿਗਰਾਨੀ ਕੀਤੀ ਅਤੇ ਇਹ ਸੀ ਕਿ ਨਸ਼ੇ ਤਸਕਰੀ ਰਾਹੀਂ ਕਮਾਏ ਪੈਸੇ ਨੂੰ ਹਥਿਆਰਾਂ ਅਤੇ ਹੋਰ ਕੰਮਾਂ ਲਈ ਵਰਤਣਾ। ਅਗਲਾ ਨਾਮ ਇੱਕ ਹੋਰ ਵੱਡੇ ਗੈਂਗ ਲੀਡਰ ਦਾ ਆਇਆ, ਪਵਿੱਤਰ ਪ੍ਰੀਤ ਸਿੰਘ, ਜਿਸ ਦੇ ਤਹਿਤ ਕੰਮ ਕਰਦੇ 8 ਕਥਿਤ ਮੈਂਬਰਾਂ ਨੂੰ ਅਮਰੀਕਾ ਦੀਆਂ ਏਜੰਸੀਆਂ ਨੇ ਪਹਿਲਾਂ ਫੜਿਆ ਅਤੇ ਇਹਦੇ 'ਤੇ ਵੀ ਭਾਰਤ ਵਿੱਚ ਕਈ ਤਰ੍ਹਾਂ ਦੀ ਹਥਿਆਰਾਂ ਦੀ ਸਮਗਲਿੰਗ ਅਤੇ ਹਮਲਿਆਂ ਦੇ ਮੁਕੱਦਮੇ ਦਰਜ ਹੈਗੇ ਨੇ। ਇਸ ਤੋਂ ਇਲਾਵਾ ਜਸਮੀਤ ਸਿੰਘ ਹੈ, ਅਮਰੀਕਾ ਦੇ ਸਟੋਕਟਨ ਫ੍ਰਿਜ਼ਨੋ ਇਲਾਕੇ ਦੇ ਵਿੱਚ ਇਹ ਸਰਗਰਮ ਦੱਸੇ ਗਏ ਨੇ ਅਤੇ ਲਾਰੈਂਸ ਬਿਸ਼ਨੋਈ ਨਾਲ ਸਿੱਧੇ ਇਹਨਾਂ ਨੂੰ ਜੋੜਿਆ ਗਿਆ। ਦੋਸ਼ ਇਹ ਹੈ ਕਿ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਵਿਅਕਤੀ ਜੋ ਭਾਰਤੀ ਪੁਲਿਸ ਨਾਲ ਗੱਲਬਾਤ ਸੀ, ਉਸ ਨੂੰ ਫੋਨ ਅਤੇ ਵੌਇਸ ਮੈਸੇਜ ਰਾਹੀਂ ਜਾਨੋਂ ਮਾਰਨ ਦੀਆਂ ਗੰਭੀਰ ਧਮਕੀਆਂ ਦਿੱਤੀਆਂ ਅਤੇ ਇਸ ਮਾਮਲੇ ਦੀ ਸੂਹ ਕੈਨੇਡੀਅਨ ਪੁਲਿਸ RCMP ਨੇ ਲਾਈ ਅਤੇ ਅਮਰੀਕਾ ਦੀ FBI ਨਾਲ ਸ਼ੇਅਰ ਕੀਤਾ ਗਿਆ। ਹੁਣ ਇਹ ਵੀ ਚਾਰਜਸ਼ੀਟ ਦੇ ਵਿੱਚ ਪਤਾ ਲੱਗਦਾ ਕਿ ਭਾਈ ਹਰਦੀਪ ਸਿੰਘ ਨਿੱਜਰ ਤੋਂ ਬਿਨਾਂ ਵੀ ਵੈਨਕੂਵਰ ਵਿੱਚ ਇੱਕ ਸੈਲੈਬ੍ਰਿਟੀ 'ਤੇ ਹਮਲਾ ਕੀਤਾ ਗਿਆ ਅਤੇ 2023 ਦੇ ਵੈਨਕੂਵਰ 'ਚ ਨਵੰਬਰ 'ਚ ਇੱਕ ਮਸ਼ਹੂਰ ਭਾਰਤੀ ਐਕਟਰ ਅਤੇ ਸਿੰਗਰ ਦੇ ਘਰ 'ਤੇ ਗੋਲੀਬਾਰੀ ਹੋਈ, ਜਿਸ ਵਿੱਚ ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਨੇ ਖੁਦ ਫੇਸਬੁੱਕ 'ਤੇ ਪੰਜਾਬੀ ਵਿੱਚ ਪੋਸਟ ਪਾ ਕੇ ਲਿਖੀ ਕਿ ਇਹ ਕੁਛ ਇਸ ਤਰ੍ਹਾਂ ਲਿਖਿਆ ਕਿ ਸਾਨੂੰ ਕੋਈ ਬਚਾ ਨਹੀਂ ਸਕਦਾ ਤੈਨੂੰ। ਸੋ ਕੁੱਲ ਗ੍ਰਿਫਤਾਰੀਆਂ 24 ਨੇ, ਜਿਨ੍ਹਾਂ ਬਾਰੇ ਡਿਟੇਲ ਆ ਰਹੀਆਂ ਨੇ, ਖੁੱਲਣਗੀਆਂ, ਕਿਉਂਕਿ ਜਦੋਂ ਅਸੀਂ ਅਜੇ ਇਹ ਜਿਹੜੇ ਲੋਕਲ ਇੱਥੇ ਦੀ US ਡਿਪਾਰਟਮੈਂਟ ਆਫ ਜਸਟਿਸ ਹੈ ਇਹਨਾਂ ਦੀ ਖਬਰ ਨੂੰ ਅਸੀਂ ਦੇਖਣਾ, ਉਹ ਕੁਛ ਹੋਰ ਹਿਸਾਬ ਦੀ ਹੁੰਦੀ ਹੈ ਅਤੇ ਜਦੋਂ ਸਾਡੀਆਂ ਤਾਰਾਂ ਸਾਡੇ ਸਮਾਜ ਦੀਆਂ ਸਾਡੇ ਮੁੰਡਿਆਂ ਦੀਆਂ ਇਹਦੇ ਨਾਲ ਜੁੜਨ ਤਾਂ ਫਿਰ ਸਾਨੂੰ ਹੋਰ ਹਿਸਾਬ ਨਾਲ ਵੀ ਅਸੀਂ ਟ੍ਰੀਟ ਕਰਦੇ ਹਾਂ। ਇਸ ਵਿੱਚ ਬਹੁਤ ਲੰਬੇ ਲੰਬੇ ਨਾਮ ਆਏ ਨੇ ਜੋ ਆਉਂਦੇ ਰਹਿਣਗੇ ਅਤੇ ਖੁਲਾਸੇ ਆਉਣ ਵਾਲੇ ਦਿਨਾਂ 'ਚ ਹੁੰਦੇ ਰਹਿਣਗੇ ਅਤੇ ਜਿਹੜੇ 24 ਮੈਂ ਦੱਸਿਆ ਗ੍ਰਿਫਤਾਰ ਹੋਏ ਨੇ ਉਹਨਾਂ ਵਿੱਚੋਂ 11 ਕੈਲੀਫੋਰਨੀਆ ਵਿੱਚ, 3 ਕੈਨੇਡਾ ਵਿੱਚ, 1 ਅਮਰੀਕਾ ਦੇ ਇੰਡੀਆਨਾ ਸੂਬੇ ਦੇ ਵਿੱਚ, 1 ਜੋਰਜੀਆ ਵਿੱਚ ਅਤੇ 1 ਸਪੇਨ ਵਿੱਚ ਫੜਿਆ ਗਿਆ ਅਤੇ 10 ਅਜੇ ਵੀ ਫਰਾਰ ਨੇ। ਜਿਹੜੇ ਫਰਾਰ ਨੇ ਉਹਨਾਂ ਵਿੱਚੋਂ 7 ਅਮਰੀਕਾ ਵਿੱਚ ਨੇ ਅਤੇ 2 ਭਾਰਤ ਵਿੱਚ ਨੇ।

ਅਤੇ ਇੱਕ ਯੂਰਪ ਵਿੱਚ ਹੈ ਕਿਤੇ। ਇਹ ਜਿਹੜਾ ਓਪਰੇਸ਼ਨ ਹਾਰਡਬਾਲ ਚਲਾਇਆ ਗਿਆ ਇਸ ਵਿੱਚ 1000 ਕਿਲੋ ਤੋਂ ਵੱਧ ਕੋਕੇਨ ਫੜੀ ਗਈ, 10 ਕੁਇੰਟਲ ਤੋਂ ਵੱਧ ਕੋਕੇਨ, ਇਹ ਹੈਰੋਇਨ ਫੜੀ ਗਈ ਹੈ, ਦਰਜਣਾ ਹਥਿਆਰ ਨਕਦੀਆਂ ਅਤੇ ਵਿਦੇਸ਼ ਦੀ ਧਰਤੀ 'ਤੇ ਬੈਠ ਕੇ ਭਾਰਤੀ ਭਾਈਚਾਰੇ ਨੂੰ ਟਾਰਗੇਟ ਕਰਨ ਦਾ ਜਿਹੜਾ ਕਾਰੋਬਾਰ ਚਲਾਇਆ ਜਾ ਰਿਹਾ ਸੀ ਇਸ ਦੇ ਬਾਰੇ ਇਹ ਜਿਹੜਾ ਹੈ ਇਹ ਵੱਡਾ ਖੁਲਾਸਾ ਹੈ। ਸੋ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਡਿਟੇਲਸ ਜਿਹੜੀਆਂ ਨੇ ਜੀ ਇਹ ਆਉਂਦੀਆਂ ਰਹਿਣਗੀਆਂ ਅਤੇ ਇਹਦੇ ਬਾਰੇ ਅਸੀਂ ਵੀ ਆਪ ਜੀ ਨਾਲ ਸ਼ੇਅਰ ਕਰਦੇ ਰਹਾਂਗੇ ਜੋ ਜੋ ਡਿਟੇਲਸ ਆਉਣਗੀਆਂ। ਲੇਕਿਨ ਯੂ ਐਸ ਜਸਟਿਸ ਡਿਪਾਰਟਮੈਂਟ ਦੀ, ਯੂ ਐਸ ਸਟੇਟਸ ਅਟਾਰਨੀਜ ਆਫਿਸ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੀ ਵੈਬਸਾਈਟ 'ਤੇ ਤੁਸੀਂ ਜਾ ਕੇ ਪੂਰੀ ਡਿਟੇਲ ਬਹੁਤ ਲੰਬੀ ਚੌੜੀ ਜਿਹੜੀ ਹੈ ਜੀ ਉਹ ਦੇਖ ਸਕਦੇ ਹੋ। ਇਹ ਅੱਜ ਦੀ ਤਾਜ਼ਾ ਖਬਰ ਹੈ। 10 ਫਿਊਜੀਟਿਵ ਜਿਵੇਂ ਦੱਸਿਆ ਕਿ 10 ਭਗੌੜੇ ਨੇ, 7 ਅਮਰੀਕਾ ਵਿੱਚ, 2 ਇੰਡੀਆ 'ਚ ਅਤੇ 1 ਯੂਰਪ ਦੇ ਵਿੱਚ ਹੈ। ਸੋ ਨਾਮ ਇਸ ਦੇ ਵਿੱਚ ਬਹੁਤ ਸਾਰੇ ਜੁੜੇ ਨੇ, ਬੜੇ ਪੰਜਾਬੀ ਨੌਜਵਾਨਾਂ ਦੇ ਨਾਮ ਨੇ। ਇਸ ਚਾਰਜਸ਼ੀਟ ਦੇ ਵਿੱਚ ਜੱਗੂ ਭਗਵਾਨਪੁਰੀਆ ਦਾ ਨਾਮ ਵੀ ਆਉਂਦਾ ਔਰ ਹੋਰਨਾਂ ਲੋਕਾਂ ਦੇ ਵੀ, ਗੁਰਲਾਲ ਸਿੰਘ ਹੈ ਕੋ ਸਟੋਕਟਨ ਕੈਲੀਫੋਰਨੀਆ ਦਾ, ਉਹ ਜੱਗੂ ਭਗਵਾਨਪੁਰੀਆ ਦਾ ਸਾਥੀ ਦੱਸਿਆ ਜਾਂਦਾ। ਗੁਰਦੇਵ ਸਿੰਘ ਹੈ ਕੋ 26 ਸਾਲਾਂ ਦਾ। ਸੋ ਉਸਨੇ ਕਹਿੰਦੇ ਓਹਾਇਓ ਦੇ ਵਿੱਚ ਕਿਸੇ ਤੋਂ ਪੈਸੇ ਕਰਾਉਣ ਦੀ, ਪੈਸੇ ਜਿਹੜੇ ਐਕਸਟੋਰਟ ਕਰਨ ਦੀ ਉਹ ਕੋਸ਼ਿਸ਼ ਕੀਤੀ। ਗੁਰਿੰਦਰ ਦਿਓ ਨਾਂ ਦਾ ਮੁੰਡਾ ਹੈ ਜਿਸਦਾ ਨਾਮ ਡਾਕਟਰ ਵੀ ਹੈ, ਰੋਕਟ ਵੀ ਹੈ, ਰਿਟਸ ਕਾਰਲਟਨ ਵੀ ਹੈ। ਉਹਨੂੰ ਕੋਈ ਇਸ ਕ੍ਰਿਮੀਨਲ ਗਰੁੱਪ ਦਾ ਨਹੀਂ ਚਾਰਜ ਕੀਤਾ ਹੈ, ਲੇਕਿਨ ਉਸ ਤੇ ਕਈ ਕਿਸਮ ਦੇ ਹੋਰ ਦੋਸ਼ ਹੈਗੇ ਨੇ। ਰਵਿੰਦਰ ਸਿੰਘ ਢਾਂਡਾ ਹੈ ਜਿਸਨੂੰ ਰੈਂਡੀ, ਰੋਲੈਕਸ ਜਾਂ ਜੌਨ ਵਿਕ ਕਿਹਾ ਜਾਂਦਾ ਹੈ। ਜਸਕਰਨ ਸਿੰਘ ਬਾਗੜੀ ਹੈ ਔਰ ਇਹ ਜਿਹੜਾ ਰਵਿੰਦਰ ਸਿੰਘ ਹੈ ਜੀ ਉਹਦੀ ਉਮਰ 57 ਸਾਲ ਹੈ। ਜਸਕਰਨ ਸਿੰਘ ਬਾਗੜੀ ਜਿਹੜਾ ਹੈ ਜੀ 50 ਸਾਲ ਹੈ, ਬਾਬਾ ਕਹਿੰਦੇ ਨੇ ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਗੁਰਤੇਜ ਸਿੰਘ ਸਮੱਗ ਹੈ 43 ਸਾਲਾਂ ਦਾ ਔਰ ਕ੍ਰੈਸਟਨ ਬ੍ਰਿਟਿਸ਼ ਕੋਲੰਬੀਆ ਦਾ, ਉਸਨੂੰ ਸਿੰਬਾ ਕਹਿੰਦੇ ਨੇ। ਅਤੇ 8 ਹੋਰ ਜਿਹੜੇ ਇਸ ਤਰ੍ਹਾਂ ਦੇ ਡਿਫੈਂਡੈਂਟ ਹੈਗੇ ਨੇ, ਇਹਨਾਂ ਨੂੰ ਟਰਾਂਸਪੋਰਟ ਕਰਨ ਦੇ, ਨਸ਼ੇ ਹਥਿਆਰਾਂ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਜਿਹੜਾ ਇੰਡਿਕਟ ਕੀਤਾ ਗਿਆ। ਸੋ ਬਹੁਤ ਵੱਡੀ ਇਹ ਖਬਰ ਹੈ ਅੱਜ ਦੀ ਅਤੇ ਅਨਫਾਰਚੂਨੇਟਲੀ ਇਸ ਵਿੱਚ ਬਹੁਤੇ ਮੁੰਡੇ ਤੇ ਕਾਹਦੇ 50-55 ਸਾਲ ਦੇ ਵੀ ਹੈਗੇ ਨੇ ਸਾਡੇ ਵਰਗੇ ਵਿੱਚ ਇਹਦੇ, ਅਤੇ ਇਹਨਾਂ ਦੇ ਵਿੱਚੋਂ ਬਹੁਤੇ ਪੰਜਾਬ ਦੇ ਨੇ। ਪਵਿੱਤਰ ਪ੍ਰੀਤ ਸਿੰਘ ਵਰਗੇ ਨਾਮ ਨੇ, ਇੰਨੇ ਵਧੀਆ ਵਧੀਆ ਨਾਮ। ਅਤੇ ਆਹ ਸਾਡੀਆਂ ਜਿਹੜੀਆਂ ਅੱਜ ਖਬਰਾਂ ਆ ਰਹੀਆਂ ਨੇ ਇਹ ਅੱਗੇ ਕਿੱਥੇ ਤੱਕ ਤਾਰਾਂ ਜੁੜਨਗੀਆਂ। ਅਤੇ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਜਿਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਇਲਜ਼ਾਮ ਭਾਰਤ ਸਰਕਾਰ 'ਤੇ ਲਾ ਦਿੱਤਾ ਸੀ, ਉਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੰਬੰਧ ਵਿਗੜੇ, ਸੰਬੰਧ ਸੁਧਰ ਰਹੇ ਨੇ ਦੇਸ਼ਾਂ ਦੇ, ਲੇਕਿਨ ਕੀ ਭਾਰਤ ਦਾ ਮੀਡੀਆ ਜਾਂ ਕੋਈ ਹੋਰ ਗੋਦੀ ਮੀਡੀਆ ਵਗੈਰਾ ਜਿੰਨੇ ਕੁ ਹੈਗੇ ਨੇ ਜੀ, 2-4 ਉੱਥੇ ਬਕਾਇਦੇ ਹਨ, ਬਲਕਿ ਬਹੁਤੇ ਨੇ, ਕੀ ਉਹ ਇਸ ਮੁੱਦੇ 'ਤੇ ਇਸ ਖਬਰ ਨੂੰ ਵਿਸਥਾਰ ਸਹਿਤ ਦੱਸਣਗੇ ਅਤੇ ਕੀ ਅਮਰੀਕਾ ਦੀ ਸਰਕਾਰ ਨੂੰ ਉਵੇਂ ਚੈਲੇਂਜ ਕਰਨਗੇ ਜਿਵੇਂ ਕਿ ਕੈਨੇਡਾ ਦੀ ਸਰਕਾਰ ਨੂੰ ਕੀਤਾ ਗਿਆ ਸੀ ਅਤੇ ਡਿਪਲੋਮੈਟ ਕੱਢਣ ਤੱਕ ਗੱਲ ਚਲੀ ਗਈ ਸੀ? ਇਹ ਵੱਡਾ ਸਵਾਲ ਹੈ। ਖੈਰ ਇੰਨੀ ਛੇਤੀ ਨਹੀਂ, ਲੇਕਿਨ ਕੈਨੇਡਾ ਦੇ ਵਿੱਚ ਇਸ ਦੀ ਚਰਚਾ ਬਹੁਤੀ ਹੋਈ ਹੈ, ਸਿੱਖ ਭਾਈਚਾਰੇ ਦੇ ਵਿੱਚ ਬਹੁਤੀ ਹੋਵੇਗੀ। ਇਹ ਜਿਹੜੇ ਫੜੇ ਗਏ ਨੇ ਬੰਦੇ, ਔਰ ਕਿਉਂਕਿ ਇਹਨਾਂ ਦੇ ਸੰਬੰਧ ਸਿੱਧੇ ਸਿੱਧੇ ਜਿਹੜੇ ਨੇ ਜੀ ਉਹ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਨਾਲ ਜੁੜਦੇ ਨੇ। ਸੋ ਅਸੀਂ ਖਬਰਾਂ ਜਿਉਂ ਜਿਉਂ ਆਉਂਦੀਆਂ ਰਹਿਣਗੀਆਂ ਜੀ, ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਖਬਰਾਂ ਆਪ ਜੀ ਨਾਲ ਸ਼ੇਅਰ ਕਰਦੇ ਰਹਾਂਗੇ। ਖਬਰ ਬਹੁਤ ਵੱਡੀ ਸੀ ਅਤੇ ਇਸ ਨੂੰ ਪਹਿਲਾਂ ਸ਼ੇਅਰ ਕੀਤਾ ਗਿਆ। ਥੋੜ੍ਹੀ ਜਿਹੀ ਮਾਰਕੀਟ ਦੀ ਗੱਲ ਵੀ ਕਰ ਲਈਏ ਜੀ, ਕੱਚੇ ਤੇਲ ਦੀਆਂ ਕੀਮਤਾਂ ਦੇ ਰੇਟ 'ਤੇ ਗੱਲ ਕਰ ਲੈਂਦੇ ਹਾਂ। ਜੋ WTI ਕਰੂਡ ਆਇਲ ਹੈ, ਵੈਸਟ ਟੈਕਸਸ ਇੰਟਰਮੀਡੀਏਟ ਜੋ ਹੈ ਜੀ, $72-73 ਡਾਲਰ ਪ੍ਰਤੀ ਬੈਰਲ ਦੇ ਜਿਹੜਾ 72-73 ਦੇ ਆਸ ਪਾਸ ਟ੍ਰੇਡ ਹੋ ਰਿਹਾ। ਬ੍ਰੈਂਟ ਕਰੂਡ ਥੋੜ੍ਹਾ ਜਿਹਾ ਸੁਪੀਰੀਅਰ ਕਿਸਮ ਹੁੰਦੀ ਹੈ, 75-76 ਡਾਲਰ 75-76 ਡਾਲਰ ਦੇ ਲਾਗੇ ਟ੍ਰੇਡ ਹੋ ਰਿਹਾ ਜੀ। ਜੇ ਅਸੀਂ ਕਰਾਂਸੀ ਦੀ ਗੱਲ ਕਰੀਏ ਤਾਂ ਇੱਕ ਕੈਨੇਡੀਅਨ ਦੇ ਤੁਹਾਨੂੰ 70 ਸੈਂਟ ਜਿਹੜੇ ਨੇ ਜੀ ਉਹ ਅਮਰੀਕਾ ਦੇ ਮਿਲਣਗੇ। ਜੇ ਜਰਾ ਇਸ ਨੂੰ ਦੇਖ ਲਈਏ ਕਿ ਇੱਕ ਅਮਰੀਕਨ ਦੇ ਕੀ ਨੇ, ਤਾਂ ਇੱਕ ਅਮਰੀਕਨ ਦੇ ਤੁਹਾਨੂੰ $1 ਅਤੇ 41 ਸੈਂਟ ਕੈਨੇਡਾ ਦੇ ਮਿਲ ਜਾਣਗੇ। ਇੱਕ ਅਮਰੀਕਨ ਦੇ ਮੁਕਾਬਲੇ ਜੀ ਤੁਹਾਨੂੰ 95 ਰੁਪਏ ਪੂਰੇ ਮਿਲਣਗੇ ਜੀ ਇੰਡੀਆ ਦੇ, ਇੱਕ ਅਮਰੀਕਨ ਡਾਲਰ ਦੇ। ਕਾਫ਼ੀ ਘਟੀ ਹੋਈ ਹੈ ਕੀਮਤ ਡਾਲਰ ਦੀ। ਇੱਧਰ ਕੈਨੇਡੀਅਨ ਡਾਲਰ ਵੀ ਮਜ਼ਬੂਤ ਨਹੀਂ ਹੈ, ਅਤੇ ਅੱਜ ਤੁਸੀਂ ਇੱਕ ਕੈਨੇਡੀਅਨ ਡਾਲਰ ਤੁਹਾਡੇ ਕੋਲ ਹੈ ਅਤੇ ਤੁਹਾਨੂੰ $66 ਅਤੇ 66 ਰੁਪਏ ਅਤੇ 86 ਪੈਸੇ 66 ਰੁਪੀਜ਼ ਐਂਡ 86 ਪੈਸੇ ਮਿਲਣਗੇ ਜੀ।

0: ਇਨਵੈਸਟੀਗੇਟਰ ਨੇ ਰਿਵਿਊ ਕੀਤਾ ਕਿ ਵਿਕਟਿਮ ਜਿਹੜੇ ਨੇ ਹੈਗੇ ਨੇ, ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਗਈਆਂ ਅਤੇ ਫਿਰ ਇਨਵੈਸਟੀਗੇਸ਼ਨ ਸ਼ੁਰੂ ਹੋਈ। ਦੋ ਬੰਦੇ ਸਾਹਮਣੇ ਆਏ ਨੇ ਜਿਨ੍ਹਾਂ ਨੇ ਪੈਸੇ ਲੈ ਕੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਉਹਨਾਂ ਨੂੰ ਚੂਨਾ ਲਾਇਆ ਅਤੇ ਉਹਨਾਂ ਨੂੰ ਇਹ ਕਿਹਾ ਕਿ ਪੈਸੇ ਜਿਹੜੇ ਨੇ ਉਹਨਾਂ ਦੀ ਟਿਊਸ਼ਨ ਫੀ ਵਗੈਰਾ ਦਿੱਤੀ ਜਾਵੇਗੀ। ਉਹਨਾਂ ਨੂੰ ਫਰੌਡਲੈਂਟ ਝੂਠੇ ਇਨਰੋਲਮੈਂਟ ਡਾਕੂਮੈਂਟ ਦਿੱਤੇ ਗਏ ਅਤੇ ਉਹਨਾਂ ਨੂੰ ਪੋਸਟ ਸੈਕੰਡਰੀ ਪ੍ਰੋਗਰਾਮ ਦੇ ਵਿੱਚ ਪ੍ਰੋਮਿਸ ਦੇ ਮੁਤਾਬਕ ਐਨਰੋਲ ਨਹੀਂ ਕੀਤਾ ਗਿਆ। CBSE ਨੇ ਦੋ ਸਰਚ ਵਾਰੰਟ ਐਗਜੀਕਿਊਟ ਕੀਤੇ ਘਰਾਂ ਅਤੇ ਬਿਜ਼ਨਸਾਂ 'ਤੇ, ਅਤੇ ਇਹ ਕੰਮ ਹੋਇਆ ਅਤੇ ਦੋ ਇੰਡੀਵਿਜੁਅਲ ਜਿਹੜੇ ਨੇ ਉਹਨਾਂ ਨੂੰ ਜੂਨ ਮਹੀਨੇ ਦੇ ਵਿੱਚ ਚਾਰਜ ਕੀਤਾ ਗਿਆ ਸੀ, ਜਿਨ੍ਹਾਂ 'ਤੇ ਚਾਰ ਕਾਊਂਟ ਜਿਹੜੇ ਨੇ ਫਰੌਡ ਦੇ ਅਤੇ ਚਾਰ ਕਾਊਂਟ ਜਿਹੜੇ ਨੇ ਫੋਰਜ ਡਾਕੂਮੈਂਟ ਦੇ, ਚਾਰ ਕਾਊਂਟ ਜਿਹੜੇ ਕੌਂਸਲਿੰਗ ਮਿਸਰਪ੍ਰਜੈਂਟੇਸ਼ਨ 'ਤੇ। ਇਹਨਾਂ ਵਿੱਚੋਂ ਕੈਂਬਰਿਜ ਓਨਟੇਰੀਓ ਦਾ ਹਾਰਦਿਕ ਦੇਵ ਹੈ ਅਤੇ ਉਸਨੂੰ ਪੇਸ਼ ਕੀਤਾ ਜਾਵੇਗਾ ਓਨਟੇਰੀਓ ਦੀ ਕੋਰਟ ਆਫ ਜਸਟਿਸ ਦੇ ਵਿੱਚ। ਅਤੇ ਜੈਨਿਸ਼ ਕੁਮਾਰ ਪਟੇਲ 35 ਸਾਲਾਂ ਦਾ ਲੰਡਨ ਓਨਟੇਰੀਓ ਦਾ, ਉਹਨੂੰ ਵੀ ਅਰੈਸਟ ਵਾਰੰਟ 'ਤੇ ਰੱਖਿਆ ਗਿਆ ਅਤੇ ਵਾਂਟਡ ਹੈ ਅਤੇ ਸਮਝਿਆ ਜਾਂਦਾ ਕਿ ਉਹ ਜਨਾਬ ਫਰਾਰ ਹੋ ਚੁੱਕੇ ਨੇ ਮੁਲਕ ਦੇ ਵਿੱਚੋਂ ਅਤੇ ਕਿੱਥੇ ਹੋਣਗੇ ਮੇਰਾ ਖਿਆਲ ਹੈ ਕਿ ਬਹੁਤਾ ਸੋਚਣ ਦੀ ਲੋੜ ਨਹੀਂ ਹੈ। ਇੱਦਾਂ ਦੇ ਬਹੁਤ ਸਾਰੇ ਭੱਜੇ ਹੋਏ ਨੇ ਜੀ ਇੱਥੋਂ ਕਾਫੀ ਸਾਰੇ ਫਰੌਡ ਫਰੂਡ ਕਰਕੇ, ਅਤੇ ਇਹ ਵੀ ਦੌੜ ਗਿਆ ਹੋਵੇਗਾ। ਸੋ ਇਸ ਖਬਰ ਤੋਂ ਬਾਅਦ ਅਸੀਂ ਹੁਣ ਇੱਕ ਲਵਾਂਗੇ ਜੀ ਕਮਰਸ਼ੀਅਲ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਬਹੁਤ ਸਾਰੀਆਂ ਖਬਰਾਂ ਹੋਰ ਜੋ ਵਪਾਰ ਦੇ ਨਾਲ ਰੁਜ਼ਗਾਰ ਦੇ ਨਾਲ ਸੰਬੰਧਿਤ ਨੇ ਉਹ ਸਾਂਝੀਆਂ ਕਰਾਂਗੇ। ਇੱਕ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
1: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੁਆਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ। ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
3: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
4: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
4: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
4: ਅੱਛਾ।

0: ਜੀ ਅਰਨ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
1: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112। ਅਰੁਣ ਕੌਸ਼ਲ। मर्सिडीज कार खरीदना चाहते हो? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
0: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
0: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 4036074208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-600-16-2445। 4036162445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ।
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
0: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
2: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790। ਸਟਾਰ ਮੂਵਿੰਗ।
3: ਰੇਡੀਓ ਸਰਸੰਗਮ 94.7 FM ਤੇ ਇੱਕ ਵਾਰ ਫੇਰ ਸਵਾਗਤ ਹੈ। ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਸਭ ਤੋਂ ਬੈਸਟ ਰੇਟ ਅਗਰ ਲੈਣੇ ਨੇ ਤੇ ਸੰਪਰਕ ਕਰ ਲਓ ਮਾਨਸ ਹੋਰਾਂ ਨਾਲ 587-832-1208 ਤੇ। YYC ਹੋਮ ਕੇਅਰ, ਅਗਰ ਤੁਹਾਡੇ ਘਰ ਵਿੱਚ ਕੋਈ ਬਜ਼ੁਰਗ ਨੇ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਜ਼ਰੂਰਤ ਹੈ, ਲੋੜ ਹੈ, ਅਤੇ ਆਪਣੀ ਬੋਲੀ ਦੇ ਵਿੱਚ ਪੰਜਾਬੀ ਦੇ ਵਿੱਚ ਅਗਰ ਤੁਸੀਂ ਇਹ ਕੇਅਰ ਕਰਵਾਉਣਾ ਚਾਹੁੰਦੇ ਹੋ ਤੇ YYC ਹੋਮ ਕੇਅਰ ਨਾਲ ਗੱਲਬਾਤ ਕਰ ਲਓ। ਬਿੱਲ ਵੀ ਇਹ ਸਰਕਾਰ ਨੂੰ ਭੇਜਣਗੇ, ਸਰਕਾਰ ਇਸ ਨੂੰ ਫੰਡ ਕਰੇਗੀ। ਵੀਰਪਾਲ ਕੌਰ ਹੋਰਾਂ ਦਾ ਫੋਨ ਨੰਬਰ ਹੈ 8252-7760-0983, 8252-7600-0983। ਓਐਸਐਸ ਸਮਾਈਲ ਮੈਡੀਕਲ

ਕਲੀਨਿਕ ਜਿੱਥੇ ਕਿ ਕੋਈ ਅਪਾਇੰਟਮੈਂਟ ਦੀ ਲੋੜ ਨਹੀਂ ਹੈ। ਸਨਰਾਈਜ਼ ਦੇ ਵਿੱਚ ਹੈ ਜੀ ਕਲੀਨਿਕ, ਅਤੇ ਐਕਸਪਰਟ ਡਾਕਟਰ ਨੇ, ਟੀਮ ਹੈ ਇਹਨਾਂ ਦੇ ਕੋਲ, ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ। ਸਨਰਾਈਜ਼ ਏਰੀਆ, ਨੋ ਅਪਾਇੰਟਮੈਂਟ ਨੀਡਡ, ਅਤੇ ਤੁਸੀਂ 587-617-4496 'ਤੇ ਕਾਲ ਕਰ ਲਓ। ਮਰਸੀਡੀਜ਼ ਬੈਂਸ ਕੰਟਰੀ ਹੈਲਥ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ। ਗੌਰਵ ਸ਼ਰਮਾ ਹੋਰਾਂ ਨਾਲ ਤੁਸੀਂ ਸੰਪਰਕ ਕਰ ਲਓ ਜੀ 403-903-6757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ, ਲਵਪ੍ਰੀਤ ਸਿੱਧੂ, ਜੋ ਕਿ ਲਾਈਫ ਇੰਸ਼ੋਰੈਂਸ, ਸੁਪਰਵਿਜ਼ਰ ਇੰਸ਼ੋਰੈਂਸ ਅਤੇ ਮੌਰਗੇਜ ਇੰਸ਼ੋਰੈਂਸ ਕਰਦੇ ਨੇ। ਫੋਨ ਹੈ ਜੀ 403-404-3500। ਮਦਰ ਇੰਡੀਆ ਰੈਸਟੋਰੈਂਟ, ਜੋ ਕਿ ਹਫ਼ਤੇ ਦੇ 7 ਦਿਨ ਖੁੱਲ੍ਹਦੇ ਨੇ 24 ਘੰਟੇ, ਅਤੇ ਬ੍ਰੇਕਫਾਸਟ ਬਫੇ ਅਤੇ ਸਪੈਸ਼ਲ ਮਾਲ ਪੂੜੇ, ਖੀਰ, ਗੁਲਗੁਲੇ ਸ਼ਨਿਚਰਵਾਰ ਅਤੇ ਐਤਵਾਰ ਨੂੰ ਹੁੰਦੇ ਨੇ ਜੀ। ਅਤੇ ਤੁਸੀਂ ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ 'ਤੇ ਜਾ ਕੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੀ, ਉਹਨਾਂ ਦਾ ਸਵਾਦ ਚੱਖ ਸਕਦੇ ਹੋ। ਅਤੇ ਕੇਟਰਿੰਗ ਵੀ ਕਰਵਾਉਣੀ ਹੋਵੇ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰੋ 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ, ਜਿੱਥੇ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਆਪ ਜੀ ਨੂੰ ਮਿਲ ਜਾਵੇਗੀ ਬਹੁਤ ਗੁੱਡ ਕੁਆਲਿਟੀ ਵਿੱਚ। ਫੋਨ 403-947-0060, 403-947-0060, ਪਿਕਸਲ ਫੋਟੋ ਸਟੂਡੀਓ। ਖਬਰਾਂ ਵੱਲ ਚੱਲਦੇ ਹਾਂ ਜੀ ਅੱਗੇ। ਮਾਰਕ ਕਾਰਨੀ ਨੇ ਜਰਮਨ ਕੰਪਨੀ ਥਿਸਨ ਗਰੁੱਪ ਮਰੀਨ ਸਿਸਟਮ, ਜੋ ਹੈ ਜੀ TKMS, ਥਿਸਨ ਗਰੁੱਪ ਜਿਹੜੀ ਹੈ, ਤੁਸੀਂ ਉਸ 'ਤੇ ਬਹੁਤ ਸਾਰੇ ਐਲੀਵੇਟਰ ਜਾਂ ਵਾਕਵੇਜ਼ ਜਿਹੜੇ ਨੇ ਇਹਨਾਂ 'ਤੇ ਦੇਖੇ ਹੋਣਗੇ। ਇਹ ਸਮੁੰਦਰੀ ਜਹਾਜ਼ਾਂ ਦਾ ਵੀ ਨਿਰਮਾਣ ਕਰਦੇ ਨੇ, ਪਣਡੁੱਬੀਆਂ ਦਾ ਵੀ ਨਿਰਮਾਣ ਕਰਦੇ ਨੇ, ਅਤੇ ਕੈਨੇਡਾ ਦੀ ਨੇਵੀ ਵਾਸਤੇ ਸਬ ਮਰੀਨ ਦੀ ਨਵੇਂ ਫਲੀਟ ਲਈ TKMS ਕੰਪਨੀ ਨੂੰ ਚੂਜ਼ ਕੀਤਾ ਗਿਆ। ਮਲਟੀ ਬਿਲੀਅਨ ਡਾਲਰ ਡਿਫੈਂਸ ਪ੍ਰੋਗਰਾਮ ਹੈ, ਜੋ ਕਿ ਦੇਸ਼ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਹੈ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਅਨਾਊਂਸਮੈਂਟ ਜਿਹੜੀ ਹੈ ਹੈਲੀਫੈਕਸ ਦੇ ਵਿੱਚ ਹੋਈ ਡੌਕਸਾਈਡ 'ਤੇ, ਜਿਸ ਵਿੱਚ ਉਹਨਾਂ ਨੇ ਲੰਬੀ ਡਿਸਕਸ਼ਨ ਜਾਂ ਇਹ ਕਿਆਸ ਰਾਈਆਂ 'ਤੇ ਵਿਰਾਮ ਲਾ ਦਿੱਤਾ। ਫਿਊਚਰ ਸੀ ਕਿ ਇਸ ਗੱਲ ਦਾ ਕਿ ਇਹ ਪ੍ਰੋਗਰਾਮ ਜਿਹੜਾ ਹੈ ਕਿ ਨੇਵੀ ਦਾ ਫਿਊਚਰ ਜਿਹੜਾ ਆਉਣ ਵਾਲੇ ਦਹਾਕਿਆਂ ਤੱਕ ਇਹ ਤੈਅ ਕਰੇਗਾ, ਅਤੇ ਉਸ ਲਈ ਇਹ ਜਰਮਨ ਕੰਪਨੀ ਨਾਲ ਕੰਟਰੈਕਟ ਕੀਤਾ ਗਿਆ। ਕਾਰਨੀ ਨੇ ਕਿਹਾ ਕਿ ਨੈਗੋਸ਼ੀਏਸ਼ਨ ਹੋਵੇਗੀ, ਕੰਟਰੈਕਟ ਹੋਵੇਗਾ, ਜਿਸ ਵਿੱਚ ਕਈ ਮਹੀਨੇ ਲੱਗਣਗੇ, ਲੇਕਿਨ ਅਸੀਂ ਫੈਸਲਾ ਕਰ ਲਿਆ। ਇਹਦੇ ਵਿੱਚ ਇਹ ਪ੍ਰੋਜੈਕਟ ਜਿਹੜਾ ਇਹੋ ਹੀ ਨਹੀਂ ਕਿ ਪਣਡੁੱਬੀਆਂ ਉਹਨਾਂ ਤੋਂ ਲੈ ਲਈਆਂ ਜਾਣਗੀਆਂ, ਅਤੇ ਇਹ ਕੈਨੇਡੀਅਨ ਇੰਡਸਟਰੀਅਲ ਕਪੈਸਿਟੀ ਨੂੰ ਵੀ ਬਿਲਡ ਕਰੇਗੀ। ਸੈਕਟਰੀ ਆਫ ਸਟੇਟ ਫਾਰ ਡਿਫੈਂਸ ਪ੍ਰੋਕਿਓਰਮੈਂਟ ਸਟੀਫਨ ਫਰ ਨੇ ਕਿਹਾ ਕਿ ਇਹ ਕਈ ਜਗ੍ਹਾ 'ਤੇ ਅਸੀਂ ਇਸ ਨੂੰ ਲਾਉਣ ਦੇ ਬਾਰੇ ਅਜੇ ਵਿਚਾਰ ਕਰ ਰਹੇ ਹਾਂ। ਜਰਮਨ ਅਤੇ ਨਾਰਵੇ ਕੰਪਨੀ ਦੀ ਬਿੱਡ ਜਿਹੜੀ ਹੈ ਸਾਊਥ ਕੋਰੀਆ ਦੀ ਹਨਵਾ ਓਸ਼ਨ 'ਤੇ ਉੱਪਰ ਇਸ ਨੂੰ ਚੂਜ਼ ਕੀਤਾ ਗਿਆ, ਅਤੇ ਇਹ ਕਿਹਾ ਕਿ ਹਾਰਡ ਬਾਰਗੇਨਿੰਗ ਜਿਹੜੀ ਆ ਅਜੇ ਹੋਰ ਹੋਵੇਗੀ। ਸੋ ਅਗਲੇ ਸਾਲ ਤੱਕ ਕੰਟਰੈਕਟ ਪੱਕਾ ਹੋਣ ਦੀ ਸੰਭਾਵਨਾ ਹੈ, ਲੇਕਿਨ ਹਾਲ ਦੀ ਘੜੀ ਇਹ ਜਿਹੜੇ ਜਰਮਨ ਅਤੇ ਨਾਰਵੇ ਦੀ ਜਿਹੜੀ ਸਾਂਝੀ ਕੰਪਨੀ ਹੈ, ਇਹਨਾਂ ਨਾਲ ਜਿਹੜੀ ਗੱਲਬਾਤ ਜਿਹੜੀ ਆ ਉਹਨਾਂ ਤੋਂ ਪਣਡੁੱਬੀਆਂ ਖਰੀਦਣ ਦਾ ਅਤੇ ਹੋਰ ਕਈ ਕਿਸਮ ਦੇ ਸਮਝੌਤਿਆਂ ਦਾ ਐਲਾਨ ਹੋ ਚੁੱਕਾ ਹੈ ਜੀ। ਕੈਨੇਡਾ ਦਾ ਵਪਾਰ ਕਿਹੋ ਜਿਹਾ, ਇਸ ਬਾਰੇ ਅਸੀਂ ਗੱਲ ਕਰ ਲੈਂਦੇ ਹਾਂ। ਕੈਨੇਡਾ ਦੇ ਵਿੱਚ ਵਪਾਰ USA ਦੇ ਨਾਲ ਚੱਲਦੇ ਹੋਏ ਅਨਸਰਟਨਿਟੀ ਦੇ ਦੌਰ ਦੇ ਵਿੱਚ ਕਾਫੀ ਉਥਲ ਪੁਥਲ ਰਿਹਾ, ਲੇਕਿਨ ਫਿਰ ਵੀ ਇਹਦੇ ਨਾਲ ਕੁਛ ਚੀਜ਼ਾਂ ਪੋਜ਼ਿਟਿਵ ਵੀ ਹੋ ਰਹੀਆਂ ਨੇ। ਲੇਕਿਨ ਕੈਨੇਡਾ ਦਾ ਜਿਹੜਾ ਮਰਚੈਂਡਾਈਜ਼ ਟ੍ਰੇਡ ਸਰਪਲਸ ਹੈ ਉਹ 4 ਸਾਲਾਂ ਦੇ ਵਿੱਚ ਸਭ ਤੋਂ ਉੱਚੇ ਪੱਧਰ 'ਤੇ ਹੈ। ਮਈ ਦੇ ਵਿੱਚ 4 ਮਹੀਨੇ ਲਗਾਤਾਰ ਹੋ ਗਏ ਨੇ ਕਿ ਐਕਸਪੋਰਟਸ ਜਿਹੜੇ ਨੇ USA ਨੂੰ ਉਹ ਹਾਈਐਸਟ ਲੈਵਲ 'ਤੇ ਨੇ ਪਿਛਲੇ ਸਾਲ ਦੀ ਫਰਵਰੀ ਨਾਲੋਂ। ਟ੍ਰੇਡ ਸਰਪਲਸ 4.24 ਬਿਲੀਅਨ ਹੈ ਮਈ ਦੇ ਵਿੱਚ, ਜੋ ਕਿ ਰਿਵਾਈਜ਼ ਕੀਤਾ ਗਿਆ ਸੀ 3.41 ਬਿਲੀਅਨ ਦਾ, ਉਹਦੇ ਨਾਲੋਂ ਵੀ ਜ਼ਿਆਦਾ ਇੱਕ ਮਹੀਨਾ ਪਹਿਲਾਂ। ਅਤੇ 3ਰਾ ਮਹੀਨਾ ਲਗਾਤਾਰ ਹੈ ਕਿ ਕੈਨੇਡਾ ਦੇ ਵਿੱਚ ਟ੍ਰੇਡ ਸਰਪਲਸ ਹੋਇਆ, ਅਤੇ ਐਕਸਪੋਰਟਸ ਜਿਹੜੀਆਂ ਨੇ USA ਨੂੰ 1.5% ਵਧੀਆਂ ਨੇ, ਭਾਵੇਂ ਘੱਟ ਨੇ ਪਰ ਕਾਫੀ ਜ਼ਿਆਦਾ ਨੇ। ਸੋ US ਐਕਸਪੋਰਟਸ ਕਿਉਂ ਵਧੀਆਂ ਨੇ, ਬਾਵਜੂਦ ਇਸ 'ਤੇ ਕਿ US ਪ੍ਰੈਜੀਡੈਂਟ ਡੋਨਲਡ ਟਰੰਪ ਨੇ ਟੈਰਿਫ ਲਾਏ ਹੋਏ ਨੇ, ਕਈ ਕ੍ਰਿਟੀਕਲ ਸੈਕਟਰ ਕੈਨੇਡਾ ਦੇ ਵਿੱਚ ਸਟਰਗਲ ਕਰ ਰਹੇ ਨੇ, ਜਿਹਦੇ ਵਿੱਚ US ਦੀਆਂ ਨੀਤੀਆਂ ਕਾਰਨ ਸਟੀਲ, ਐਲੂਮੀਨੀਅਮ, ਆਟੋ ਇੰਡਸਟਰੀ ਸਟਰਗਲ ਕਰ ਰਹੀ ਹੈ। US ਐਕਸਪੋਰਟ

ਉੱਠ ਕਿਵੇਂ ਵਧੇ ਨੇ, ਇਹਦੇ ਵਿੱਚ ਇਹ 4 ਮਹੀਨੇ ਹੋ ਗਏ ਲਗਾਤਾਰ ਵੱਧ ਰਹੇ ਨੇ। ਸੋ ਟ੍ਰੇਡ ਸਰਪਲਸ ਜਿਹੜਾ ਹੈ ਕੈਨੇਡਾ ਦਾ ਉਹ ਅਪ੍ਰੈਲ ਮਹੀਨੇ ਦੇ ਵਿੱਚ 10.3 ਬਿਲੀਅਨ ਸੀ, ਜਦਕਿ ਮਈ ਦੇ ਵਿੱਚ 11.6 ਬਿਲੀਅਨ ਹੋ ਗਿਆ। ਭਾਵ ਕੈਨੇਡਾ ਜਿੰਨਾ ਸਮਾਨ ਅਮਰੀਕਾ ਤੋਂ ਖਰੀਦਦਾ ਉਸ ਨਾਲੋਂ 11.5 ਬਿਲੀਅਨ ਦਾ ਵੱਧ ਉਹਨਾਂ ਨੂੰ ਵੇਚ ਦਿੱਤਾ ਇਕੱਲੇ ਮਈ ਦੇ ਵਿੱਚ। ਐਕਸਪੋਰਟਸ ਜਿਹੜੇ ਨੇ ਹੋਰਨਾਂ ਮੁਲਕਾਂ ਨੂੰ ਅਮਰੀਕਾ ਨਾਲੋਂ ਉਹ ਘੱਟ ਰਹੇ ਨੇ, ਭਾਵੇਂ ਕਿ ਥੋੜ੍ਹੇ ਜਿਹੇ ਹੌਲੀ ਘਟੇ ਨੇ। ਸੋ ਟ੍ਰੇਡ ਵਪਾਰਕ ਘਾਟਾ ਜਿਹੜਾ ਹੋਰਨਾਂ ਮੁਲਕਾਂ ਦੇ ਨਾਲ ਹੈ ਉਹ ਉਸਨੇ ਫਰਕ ਪਾ ਕੇ ਅਮਰੀਕਾ ਦੇ ਘਾਟੇ 'ਤੇ ਵੀ ਅਸਰ ਪਾਇਆ, ਅਮਰੀਕਾ ਦੇ ਟ੍ਰੇਡ ਸਰਪਲਸ 'ਤੇ ਵੀ ਅਸਰ ਪਾਇਆ। ਕਰੂਡ ਆਇਲ ਦੇ ਐਕਸਪੋਰਟਸ ਜਿਹੜੇ ਨੇ ਜੀ ਉਹਨਾਂ ਦੇ ਕਰਕੇ ਵੀ ਕਾਫੀ ਸਾਰੇ ਸਮੀਕਰਨ ਬਦਲ ਉਹਨਾਂ ਦੇ ਵਿੱਚ ਹੋ ਰਿਹਾ। ਲੇਕਿਨ ਉਧਰੋਂ ਇੱਕ ਵੱਡੀ ਫਾਈਨੈਂਸ਼ੀਅਲ ਫਰਮ KPMG ਨੇ ਇੱਕ ਸਰਵੇਖਣ ਜਾਂ ਕਹਿ ਲਓ ਜਾਂ ਭਵਿੱਖਬਾਣੀ ਕੀਤੀ ਹੈ, ਸਰਵੇ ਹੈ ਉਹਨਾਂ ਦਾ ਕਿ ਦੋਵਾਂ ਦੇਸ਼ਾਂ ਦੇ ਵਿੱਚ ਵਪਾਰਕ ਖਿੱਚੋ ਤਾਣ ਦੇ ਚੱਲਦਿਆਂ ਕਈ ਕੈਨੇਡੀਅਨ ਮੈਨੂਫੈਕਚਰਰ ਜਿਹੜੇ ਨੇ ਕੈਨੇਡਾ ਦੇ ਵਿੱਚ ਨਿਰਮਾਣ ਕਰਨ ਵਾਲੇ ਲੋਕ ਜਿਹੜੇ ਨੇ ਉਹ ਅਮਰੀਕਾ ਵੱਲ ਨੂੰ ਜਾਣ ਦੀ ਸੋਚ ਰਹੇ ਨੇ। KPMG ਕੈਨੇਡਾ ਨੇ ਇਹ ਬਿਆਨ ਦਿੱਤਾ ਕਿ 42% ਕੈਨੇਡੀਅਨ ਮੈਨੂਫੈਕਚਰਰ ਕੰਪਨੀਜ਼ ਨੇ ਇਸ਼ਾਰਾ ਦਿੱਤਾ ਹੈ ਕਿ ਉਹਨਾਂ ਦਾ USA ਵੱਲ ਨੂੰ ਮੂਵ ਹੋਣ ਦਾ ਕਾਫੀ ਇਰਾਦਾ ਹੈ ਅਤੇ ਜਿਹੜੇ ਰੀਲੋਕੇਟ ਕਰਨ ਦੀ ਸੋਚ ਰਹੇ ਨੇ ਉਹਨਾਂ ਵਿੱਚੋਂ 70% ਕਹਿੰਦੇ ਨੇ ਕਿ ਅਗਲੇ 2 ਸਾਲਾਂ ਦੇ ਵਿੱਚ ਇਹ ਕੰਮ ਅਸੀਂ ਕਰ ਸਕਦੇ ਹਾਂ। ਇਹਦੇ ਵਿੱਚ ਇਸ ਸੰਬੰਧੀ ਰਿਜ਼ਲਟਸ ਜਿਹੜੇ ਨੇ ਸਰਵੇ ਦੇ KPMG ਕੈਨੇਡਾ ਵੱਲੋਂ ਰਿਲੀਜ਼ ਕੀਤੇ ਗਏ। ਇਹ ਬਿਜ਼ਨਸ ਓਨਰਾਂ ਨਾਲ ਐਗਜ਼ੈਕਟਿਵ ਦੇ ਨਾਲ ਡਿਸੀਜਨ ਮੇਕਰ ਜਿਹੜੇ ਨੇ 275 ਕੈਨੇਡੀਅਨ ਮੈਨੂਫੈਕਚਰ ਕੰਪਨੀਆਂ ਜਿਹੜੀਆਂ ਨੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਵਿਚਾਰ ਲੈ ਕੇ ਫਿਰ ਇਹ ਰਿਪੋਰਟ ਤਿਆਰ ਕੀਤੀ ਗਈ ਹੈ। ਹੁਣ ਪਿਛਲੇ ਹਫ਼ਤੇ ਯੂਨਾਈਟਿਡ ਸਟੇਟਸ ਟ੍ਰੇਡ ਰਿਪ੍ਰੈਜੈਂਟੇਟਿਵ ਜਿਮਸਨ ਗ੍ਰੇਅਰ ਨੇ ਕਿਹਾ ਕਿ USA ਵਾਲੇ ਕੈਨੇਡਾ US ਮੈਕਸੀਕੋ ਐਗਰੀਮੈਂਟ ਨੂੰ ਰੀਨਿਊ ਨਹੀਂ ਕਰ ਰਹੇ ਅਤੇ ਇਹ ਜਿਹੜੀ ਕਰੰਟ ਫਾਰਮ ਜਿਹੜੀ ਹੈ ਇਹਦੇ ਵਿੱਚ ਜੋ ਹੈ ਇਸ ਤਰ੍ਹਾਂ ਚੱਲਦਾ ਰਹੇਗਾ। ਲੇਕਿਨ ਜੋ ਕਸਮਾ ਐਗਰੀਮੈਂਟ ਹੈ ਜਾਂ USMCA ਜਿਹੜਾ ਐਗਰੀਮੈਂਟ ਹੈ ਉਹਦੇ ਬਾਰੇ ਥੋੜ੍ਹਾ ਜਿਹਾ ਭਰਮ ਭੁਲੇਖਾ ਵੀ ਆ, ਉਹ ਇਹ ਹੈ ਕਿ ਇਹ ਜਿਹੜਾ ਐਗਰੀਮੈਂਟ ਹੈ ਇਹ ਖਤਮ ਨਹੀਂ ਹੋਣ ਜਾ ਰਿਹਾ, ਇਹ 2035-36 ਤੱਕ ਸ਼ਾਇਦ ਇਹ ਹੈ। ਉਹਦਾ ਰਿਵਿਊ ਜਿਹੜਾ ਉਹ ਡਿਊ ਸੀਗਾ ਉਹ ਰਿਵਿਊ ਕਦੇ ਵੀ ਹੋ ਸਕਦਾ, ਲੇਕਿਨ ਕੁਛ ਇਸ ਤਰ੍ਹਾਂ ਦੀਆਂ ਸ਼ਰਤਾਂ ਵੀ ਕਹਿੰਦੇ ਹੈਗੀਆਂ ਨੇ ਕਿ 6 ਮਹੀਨੇ ਦਾ ਨੋਟਿਸ ਦੇ ਕੇ ਕੋਈ ਪਾਰਟੀ ਇਸ ਵਿੱਚੋਂ ਬਾਹਰ ਵੀ ਨਿਕਲ ਸਕਦੀ ਹੈ। ਲੇਕਿਨ ਇਹ ਅਜੇ ਵੀ ਸਮਝੌਤਾ ਇਨ ਪਲੇਸ ਹੈ। ਸੋ US ਪ੍ਰੈਜੀਡੈਂਟ ਡੋਨਲਡ ਟਰੰਪ ਵਾਰ ਵਾਰ ਇਹਦੀ ਗੱਲ ਕਰਦੇ ਨੇ ਅਤੇ ਉੱਧਰੋਂ ਜੋ ਅਮਰੀਕਾ ਦੇ ਰਾਜਦੂਤ ਨੇ ਕੈਨੇਡਾ ਵਿੱਚ ਉਹਨਾਂ ਵੱਲੋਂ ਜਿਹੜੀ ਹੁਣ ਤੱਕ ਨੀਤੀ ਅਪਣਾਈ ਗਈ ਹੈ ਜੋ ਉਹਨਾਂ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਉਸ ਤੋਂ ਕਿਧਰੇ ਲੱਗਦਾ ਨਹੀਂ ਹੈ ਕਿ ਕੈਨੇਡਾ ਅਤੇ USA ਦੀ ਗੱਲਬਾਤ ਕਿਸੇ ਪਾਸੇ ਨੇੜ ਭਵਿੱਖ ਵਿੱਚ ਲੱਗ ਸਕੇਗੀ। ਅਤੇ ਜੇ ਇਸੇ ਤਰ੍ਹਾਂ ਹਾਲਾਤ ਰਹਿੰਦੇ ਨੇ ਤਾਂ ਕੈਨੇਡਾ ਦੀ ਇਕਾਨਮੀ ਵਾਸਤੇ ਇਹ ਕੋਈ ਬਹੁਤੀ ਚੰਗੀ ਖਬਰ ਨਹੀਂ ਹੋਵੇਗੀ ਜੀ। ਉੱਧਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਸੈਨੇਟ ਦੀਆਂ ਅਪਾਇੰਟਮੈਂਟ ਕੀਤੀਆਂ ਨੇ ਅਤੇ ਉਹਨਾਂ ਨੇ ਆਪਣੇ ਸਭ ਤੋਂ ਇੱਕ ਸੀਨੀਅਰ ਐਡਵਾਈਜ਼ਰ ਅਤੇ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਨੂੰ ਇਨਕਲੂਡ ਕੀਤਾ ਅਤੇ ਅਪਰ ਹਾਊਸ ਦੇ ਵਿੱਚ ਕੁਛ ਇਹੋ ਜਿਹੀਆਂ ਵਾਇਸਿਸ ਜਿਹੜੀਆਂ ਨੇ ਉਹਨਾਂ ਲਿਆਉਣ ਦਾ ਯਤਨ ਕੀਤਾ ਕਿ ਪਿਛਲੇ 10 ਸਾਲਾਂ ਤੋਂ ਜਿਹੜੀਆਂ ਕਿ ਮੌਜੂਦ ਨਹੀਂ ਸੀ। ਲੇਕਿਨ ਇਸ ਕੰਮ ਦੇ ਨਾਲ ਕਿ ਕੰਜ਼ਰਵੇਟਿਵ MP ਨੂੰ ਪ੍ਰਾਈਮ ਮਿਨਿਸਟਰ ਚੂਜ਼ ਕਰਨ ਇਸ ਨਾਲ ਥੋੜ੍ਹਾ ਜਿਹਾ ਹਲਚਲ ਵੀ ਹੋਈ ਹੈ ਅਤੇ ਸੋਚਣ ਵੀ ਲੱਗੇ ਨੇ ਲੋਕ ਕਿ ਇਹ ਬਦਲਾਅ ਹੈ ਪਹਿਲਾਂ ਨਾਲੋਂ। ਮਾਰਕ ਕਾਰਨੀ ਜੋ ਕਿ ਜਸਟਿਨ ਟਰੂਡੋ ਦੀ ਉਹਨਾਂ ਦਾ ਐਕਸਪੈਰੀਮੈਂਟ ਜਿਹੜਾ ਸੀ ਕਿ ਰੈਡ ਇਸ ਚੈਂਬਰ ਦੇ ਵਿੱਚ ਜੋ ਨੋਨ ਪਾਰਟੀਸਨ ਫਿਗਰ ਹੈਗੀਆਂ ਨੇ ਉਹਨਾਂ ਨੂੰ ਭਰਨਾ, ਲੇਕਿਨ ਕੰਜ਼ਰਵੇਟਿਵ ਵਿਅਕਤੀ ਨੂੰ ਇਸ ਤਰ੍ਹਾਂ ਲਿਆਉਣਾ ਇਹ ਕਈਆਂ ਨੂੰ ਹੈਰਾਨ ਕਰ ਰਿਹਾ। ਟੌਮ ਪਿਟਫੀਲਡ ਜਿਹੜੇ ਨੇ ਜੋ ਕਿ ਮਾਰਕ ਕਾਰਨੀ ਦੀ 2025 ਦੀ ਕੰਪੇਨ 'ਤੇ ਸਰਵ ਕਰ ਰਹੇ ਸੀ ਅਤੇ ਫਿਰ ਪ੍ਰਿੰਸੀਪਲ ਸੈਕਟਰੀ ਬਣ ਗਿਆ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ, ਇਹ ਉਹਨਾਂ ਦੇ ਇੱਕ ਨਵੇਂ ਅਪੁਆਇੰਟੀ ਇਸ ਵੇਲੇ ਨੇ ਜੀ ਸੈਨੇਟ ਨੂੰ ਹੈਗੇ ਨੇ। ਸੋ ਇਹ ਜੋ ਹੈ ਜੀ ਕਿ ਜਿਹੜੇ ਅਪੁਆਇੰਟਮੈਂਟਸ ਜਿਹੜੀਆਂ ਨੇ ਉਹਨਾਂ ਦੇ ਬਾਰੇ ਚਰਚਾ ਚੱਲਦੀ ਰਹੇਗੀ। ਲੇਕਿਨ ਇਹਦੇ ਵਿੱਚ ਕਈ ਤਰ੍ਹਾਂ ਦੇ ਗਰੁੱਪ ਵਗੈਰਾ ਹੁੰਦੇ ਨੇ ਜੀ, ਸਟੈਂਡਿੰਗ ਜਿਹੜੀ ਸੈਨੇਟ ਦੀ ਹੁੰਦੀ ਹੈ ਆਮ ਤੌਰ 'ਤੇ ਇਸ ਵਿੱਚ ਪਾਰਟੀਆਂ ਤੋਂ ਪਰੇ ਚੱਲ ਕੇ ਹੀ ਕੰਮ ਕੀਤਾ ਜਾਂਦਾ, ਖਾਸ ਤੌਰ 'ਤੇ ਲਿਬਰਲ ਪਾਰਟੀ ਵੱਲੋਂ। ਲੇਕਿਨ ਇਸ ਨੂੰ ਇਸ ਤਰ੍ਹਾਂ ਵੀ ਦੇਖਿਆ ਜਾ ਰਿਹਾ ਕਿ ਮਾਰਕ ਕਾਰਨੀ ਅਜੇ ਵੀ ਕੰਜ਼ਰਵੇਟਿਵ ਪਾਰਟੀ ਦੇ ਵਿੱਚੋਂ ਹਮਾਇਤ ਭਾਲ ਰਹੇ ਨੇ ਅਤੇ ਹੋ ਸਕਦਾ ਕਿ ਉਹਨਾਂ ਨੂੰ ਹੋਰ

2.4 ਮਿਲੀਅਨ ਇਨਕਰੀਜ਼ ਹੈ ਪ੍ਰੋਵਿੰਸ ਦਾ ਹਾਈਵੇ ਸੇ ਮੇਨਟੇਨੈਂਸ ਉਹਦੇ ਵਿੱਚ ਤੇ ਉਹਦਾ ਪਾਰਟ ਇਹ ਹੋਵੇਗਾ। ਟਰਾਂਸਪੋਰਟੇਸ਼ਨ ਐਂਡ ਇਕਨੋਮਿਕ ਕੋਰੀਡੋਰ ਮਿਨਿਸਟਰ ਡੇਵਨ ਟ੍ਰਿਸ਼ਨ ਨੇ ਕਿਹਾ ਕਿ ਐਕਸਟਰਾ ਫੰਡਿੰਗ ਦੇ ਨਾਲ ਜਿਹੜਾ ਰੋਡ ਮੇਨਟੇਨੈਂਸ 63 ਦੇ ਲਾਸੇ ਪਾਸੇ ਆ ਉਹਦੇ ਨਾਲ ਕੰਮ ਹੋਵੇਗਾ ਤੇ ਫੋਰਟ ਮੈਕਬਰੀ ਨੂੰ ਜਾਣ ਵਾਲੇ ਇਸ ਹਾਈਵੇ ਤੇ ਪ੍ਰੋਪਰਲੀ ਧਿਆਨ ਦਿੱਤਾ ਜਾਵੇਗਾ। ਸੋ ਉੱਥੇ ਦੇ ਜਿਹੜੇ MLA ਵੀ ਹੈਗੇ ਨੇ ਉਹਨਾਂ ਨੇ ਕੰਸਰਨ ਕੀਤਾ ਸੀ ਕਿ ਅਸੀਂ ਵੀ ਪਹਿਲਾਂ ਇਹਦੇ ਬਾਰੇ ਸ਼ਿਕਾਇਤ ਕਰ ਚੁੱਕੇ ਹਾਂ ਲੇਕਿਨ ਇਹਦੇ ਬਾਰੇ ਕੋਈ ਕੰਮ ਹੋ ਨਹੀਂ ਸੀ ਰਿਹਾ ਤੇ ਹੁਣ ਜਦੋਂ ਲੋਕਾਂ ਨੇ ਖੁਦ ਇਸ ਕੰਮ ਦੇ ਵਿੱਚ ਅੱਗੇ ਵੱਧ ਕੇ ਜਿਹੜਾ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਇਸ ਨੂੰ ਤੇ ਫੇਰ ਕਾਰਵਾਈ ਹੋਈ ਹੈ। ਸੋ ਇੱਥੇ ਹਾਈਵੇ 63 ਤੇ ਕੰਮ ਜਲਦੀ ਸ਼ੁਰੂ ਹੋਵੇਗਾ ਤੇ ਸਰਕਾਰ ਇਸ ਮਾਮਲੇ ਤੇ ਉਹਨਾਂ ਦੀਆਂ ਅੱਖਾਂ ਹੁਣ ਖੁੱਲ ਗਈਆਂ ਨੇ ਜੀ। ਪ੍ਰੋਗਰਾਮ ਦੇ ਵਿੱਚ ਸਮਾਪਤੀ ਹੈ ਜੀ ਔਰ ਕੁਛ ਪਲਾਂ ਦੇ ਵਿੱਚ ਸਰਬੀਨ ਕੌਰ ਜੱਸਲ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ। ਪ੍ਰੋਗਰਾਮ ਦੇ ਵਿੱਚ ਹੋਈਆਂ ਭੁੱਲਾਂ ਚੁੱਕਾਂ ਲਿਖੇ ਮਾਂ ਜੀ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।

0: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
1: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
0: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
3: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ ਥੈਂਕ ਯੂ
4: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
1: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
1: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
4: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ

0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
0: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
1: ਦੂਜੀ ਲੋਕੇਸ਼ਨ 117-7771 ਐਵੇਨਿਊ
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-3522 ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨ੍ਹਾਂ ਹੀ ਨਹੀਂ ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 5878312108 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟਟਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟਟਹੁਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ

ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸੀਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸੀਡੀਜ਼ ਬੈਂਜ਼ ਕੰਟਰ ਹਿਲਸ।

0: ਪੁੱਛਿਆ ਫੇਰ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696
1: हाई क्वालिटी वालियां फोटो चाहिदियां ने तां फिर पिक्सल फोटो स्टूडियो ते भरोसा कर लो किसे भी उम्र दियां दो पासपोर्ट फोटो सिर्फ $7 विच तुहाडे कारोबार जां सोशल मीडिया प्रोफाइल लई प्रोफेशनल हेडशॉट सुंदर फैमिली फोटो जो सदा लई यादगार बन जावे साडे तजुर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिल्कुल परफेक्ट आउण ए सब कुछ बिल्कुल वाजिब प्राइस ते पासपोर्ट तो लेके हेडशॉट अते परिवारिक पोर्ट्रेट तक असी सब कुछ करदे हां पिक्सल फोटो स्टूडियो ते भरोसा करो तुहाडी फोटोग्राफी दी हर लोड लई कॉल करो 403-947-0060 403-947-0060 जां आओ यूनिट 530-669 सवाना बुलेवर्ड नॉर्थ ईस्ट कैलगरी पिक्सल फोटो स्टूडियो जिंदगी दे पलां नूं कैद करदे होए एक फोटो एक वार
2: ट्रक चाड़न लई थब्बा नोटां दा लगदा है होर ता होर ट्रकां दी इंश्योरेंस बंदे दा धुआं कढ दिंदी है ते दुहाइयां फिर बंदा पौंदा है
1: सुनो सुनो सुनो ट्रकिंग कंपनियां दे मालक ते ट्रक ओनर जरा ध्यान नाल सुनो ट्रकां दी सस्ती इंश्योरेंस दा हल हुण आ गया ट्रकां वास्ते इंश्योरेंस दे रेट लैण लई सोनिक इंश्योरेंस दे मानस पहुजा नाल 587-832-1208 ते संपर्क करो तजुर्बेकार इंश्योरेंस ब्रोकर मानस पहुजा ते उनां दी टीम प्रोफेशनल सेवावां दिंदे हन बेस्ट ट्रक इंश्योरेंस रेट्स लई याद रखो सोनिक इंश्योरेंस 587-832-1208
2: बड़े सोचा च पए हो वीर जी की गल होगी
1: थक गए हैं घर लब लब के कैलगरी च घर खरीदना ता हुन बड़ा ही औखा
2: तुसी घर चंद्रमा ते लब दे होने कैलगरी च नहीं आ नोट करो नंबर अरुण कौशल दा
1: कर लिया जी नोट फोन नंबर 403-618-2112
2: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल
1: अच्छा जी अरुण कौशल लब के देणगे सानू घर
2: जी हां कल्ले घर नहीं प्रॉपर्टी रेजिडेंशियल होवे जां कमर्शियल घर खरीदना होवे जां बेचना प्रेप रियलिटी दी वड्डी टीम तो ਸਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
5: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ

0: ਲੈ ਬਈ ਜਿੰਦਰਾ ਮੈਲ ਆ ਮੇਰਾ ਭਤੀਜਾ ਆ ਮੇਰੀ ਭੈਣ ਦੀ ਕੁੜੀ ਤੇ ਆ ਮੇਰੀ ਭੂਆ ਦੀ ਨਨਾਣ ਦੀ ਕੁੜੀ ਹੈ
1: ਉਹ ਤੂੰ ਸਾਰਾ ਟੱਬਰ ਇਕੱਠਾ ਕਰੀ ਫਿਰਦਾ
2: ਉਹ ਭਾਜੀ ਇਹ ਅਸੀਂ ਨਹੀਂ JFS ਇਮੀਗ੍ਰੇਸ਼ਨ ਵਾਲਿਆਂ ਨੇ ਇਕੱਠਾ ਕਰਕੇ ਦਿੱਤਾ ਹੈ JFS ਇਮੀਗ੍ਰੇਸ਼ਨ ਫੋਰ ਸਟੱਡੀ ਪਰਮਿਟ ਵਰਕ ਪਰਮਿਟ ਸਪਾਂਸਰਸ਼ਿਪ LMIA ਪਰਮਨੈਂਟ ਰੈਜ਼ੀਡੈਂਸੀ ਜਾਂ ਰਿਫਿਊਜੀ ਐਂਡ ਅਪੀਲਸ ਕਾਲ 403-436-6000 ਔਰ 403-406-2004
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
4: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
5: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
4: ਮਰਸੀਡੀਜ਼ ਬੈਂਸ ਕੰਟਰੀ ਹਿੱਲਸ